0: प्रहलाद हरनाकस ग्रसे वर राख्यो हर सरना कवन कवन की गत मित कही है हर किए पतत पवना ओटो बैठ हो हाथ चम चमरे हर उरतरे हो परयो सरना प्रभ दीन दयाल भगत भाव तारण हम पापी राख पपना हर दासन दास दास हम करी हो जन नानक दास दासना
1: कुल महला चौथा हम मूर्ख मुगद अज्ञान गुरमति शरणागत पुरख अजन्मा कर कृपा राख लाओ मेरे ठाकर हम पात्र हीन अकर्मा मेरे मन भज राम नमे रामा गुरमत हरस पाइए होर त्यागो नै फल कामा राव हर जन सेवक से हर तारे हम निर्गुण राखो उपमा तुद बिन अवर न कोई मेरे ठाकर हर जपिए वड्डे कर्मा नामहीन त्रिहग जीव तै तिन वड दुख सहमा ओ फिर जोन पवाइयै मंद भागी मूड़ा जन्मा अकर्मा हर जन नाम आधार है तुर पूर्व लिखे वड कर्मा गुर सतगुर नाम दृढ़ाया जन नानक सफल जन्मा बलावल महला चौथा हमरा चित दुर्लभ मोह बिखिया बहु दुर्मत मैल परा हमरी सेव कर सके प्रभ हम क्यों कर मुग्ध तरा मेरे मन जाप नर हर नाम नर हरा जन ऊपर कृपा प्रभ तारी मिल सतगुर पार परा राओ हमरे पिता ठाकर प्रभ स्वामी हर देवो मती जस करा तुमरे संग लगे से उधर है संग काष्ट लोहो तरा साकत नर होची मत मदम जिन हर हर सेव करा ते हर पागहीन दुराचारी ओ जन्म हुए फिर मरा जिनको तुम हर मिलो स्वामी ते नाए संतोख गुरसरा गुरमत मैल गई हर भजियां जन नानक पार परा बलावल मल्ला चौथा आवो संत मिलो मेरे पहाई मिल हर हर कथा करो हर हर नाम बहुत है कल युग खेवट गुर शब्द तरो मेरे मन हर गुण हर उचरो मस्तक लिख लिखे गुण गाए मिल संगत पार परो रहो काया नगर में राम रसोत्तम क्यों पाइये उपदेश जन करो सतगुर सेव सफल हर दर्शन मिल अमृत हर रस पियो हर हर नाम अमृत हर मीठा हर संतो चाख देखो गुरमत हर रस मीठा लागा तिन विसरे सब बिख रसो राम नाम रस राम रसायन हर सेवो संत जनो चार पदार्थ चारे पाए गुरमत नानक हर भजो बलाबल महला चौथा खत्री ब्राह्मण सूद वैस को जपे हर मंत्र जापानी गुर सत गुर पार ब्रह्म कर पूजो नित सेवो दिन सब रैणी हर जन देखो सतगुर नैणी जो इच्छो सोई फल पावो हर बोलो गुरमत बैणी राओ अन को पाव चित वह बहु तेरे सा हो वै जो बात हो वै नी अपना पला सब कोई बाछ है सो करे जो मेरे चेतना चिंतनी मन की मत त्यागो हर जन एहो बात कठनी अंदन हर हर नाम त्यावो गुर सतगुर की मत लैनी मत समत तेरे वस स्वामी हम जंत तू पुरख जतैनी जन नानक के प्रभु करता स्वामी ज्यो भावै ते मैं बुलैनी बिलावल मल्ला चौथा आनंद मूल त्याहो परखोतम आंद ने आनंद दे आनंद मूल त्याहो परखोतम आंद ने आनंद नंदे धर्म राय की कान चुकाई सब चुकै जमकै छंदे जप मन हर हर नाम गोविंदे वडभागी गुर वडभागी गुर सतगुर पाया गुण गाए परमानंदे रहो साकत मूड माया के बंधक बिच माया फिरे फरंदे तरसना जलत किरत के बांदे ज्यो तेली बल्द पवंदे गुरमुख सेव लगे से उदरे वडभागी सेव करंदे जन हार जपया तिन फल पाया सब टूटे माया फंदे आपे ठाकर आपे सेवक सब आपे आप गोविंदे जन नानक आपे आप सब वरतै ज्यो राखै तिमे रहंदे एक ओंकार सतगुर प्रसाद राग बिलावल मल्ला चौथा पड़ताल घर तेरवा बोलो भाइया राम नाम पतत पावनो हर संत भगत तारणो हर भरपूरे रिहा जल थले राम नाम नित गावीए हर दुख बसारणो रहाओ हर किया है सफल जन्म मारा हर जप्या हर दुख विसारण हारा गुर पेटिया है मुक्त दाता हर की हमारी सफल जाता मैं संगती गुण गावनो मन राम नाम कर आसा पहु दूजा बिंस बिनासा बिच आसा होए निरासी सो जन मिलिया हर पासी कोई राम नाम गुण गावनो जन नानक तिस पग लावनो राग बिलावल महला पंजवा चौप दे घर पहला एक ओंकार सतगुर प्रसाद नदरी आवै त्यो मोह क्यों मिलिए प्रभ अविनाशी तो हो कर कृपा मोहे मार्ग पावो सा संगत के आंचल लावो क्यों तरिया बिख्या संसार सतगुर बोहत पावै पार रहो पवन चलारे माया दे हर के पग सदा थिर से हे हरक सोग ते रहे नरारा सिर ऊपर आप गुरु रखवारा पाया वेड माया सर्प भंगा होमे पचे दीपक वेख पतंगा सगल संगार करे नी पावै जा होए कृपालता गुरु मिलावै हों फिरू उदासी मैं एक रतन दरसाया नरमूलक हीरा मिले ना उपाया हर का मंदर तस्मै लाल खुल गुर खोलिया पड़दा देख पही निहाल जे चाख्या तस आया साध ज्यो गुंगा मन मैं बसमाद आनंद रूप सब नदरी आया जन नानक हर गुण आग समाया बिलावल महला पंजवा सर्व कल्याण किए गुरदेव सेवक अपनी लायो सेव विघन न लाग जा पालख भेव तरत पनीत पहि गुण गाए दुरमत गया हर नाम त्याय रहो सबनी थावी रव्या आप आज जुगा जा का वड प्रताप गुर प्रसाद न होए संताप गुर कै चरण लगे मन मीठे निर्विघन होए सब थाही बुठे सब सुख पाए सतगुर तुठे पार ब्रह्म प्रभ पहर रखवाले जिथे किथे दिसे नाले नानक दास खसम परत पाले बिलावल महला पंजवा सुख निदान प्रीतम प्रभ मेरे अगनंत गुण ठाकर प्रभ तेरे मोहे अनाथ तुमरी सुनाई कर कृपा हर चरण त्याई दया करो वसो मन आए मोहे निर्गुण लीजे लड़ लाए रहाओ प्रभ चित आवै ता कैसी भीड़ हर सेवक नाही जम पीड़ सर्व दुख हर सिमरत नासै ता के संग सदा प्रभ वसै प्रभ का नाम मन तन आधार सिमरत नाम होव तन शार प्रभ चित आवै पूर्ण सब काज हर बिसर सब का मोहताज चरण कमल स्यों लागी प्रीत बिसर गई सर्व दुरमत नीत बिसर गई सब दुरमत रीत मन तन अंतर हर हर मंत नानक भगतन कह कर सदा आनंद बिलावल महला पंजवा घर दूजा जानी अड़े के घर गावना एक ओंकार सतगुर प्रसाद मैं मन तेरी टेक मेरे प्यारे मैं मन तेरी टेक अवर सियाणप बिरतियां प्यारे साखण को तुम एक रहो ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ। ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੂੰ ਹੋਏ ਦਿਆਲਾ। ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ। ਸੁਣ ਸੁਣ ਜੀ ਮਾਂ ਸੋਏ ਤਿਨਾ ਕੀ ਜਿਨ ਆਪਣਾ ਕਰ ਪ੍ਰਭ ਜਾਤਾ। ਹਰ ਨਾਮ ਅਰਾਧੈ ਨਾਮ ਵਿਖਾਣੇ ਹਰ ਨਾਮੇ ਹੀ ਮਨ ਰਾਤਾ। ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ। ਨਾਨਕ ਕੀ ਬੇਨਤੀ ਸੁਆਮੀ ਤੇਰੇ ਜਨ ਵੇਖਣ ਪਾਵਾ। ਵਡਭਾਗੀ ਸੇ ਕਾੜੀਏਲੇ ਪਿਆਰੇ ਸਤਸੰਗਤ ਜਿਨਾ ਵਾਸੋ। ਅੰਮ੍ਰਿਤ ਨਾਮ ਧਿਆਈਐ ਨਿਰਮਲ ਮਨੇ ਹੋਏ ਪਰਗਾਸੋ। ਜਨਮ ਮਰਨ ਦੁੱਖ ਕਟੀਏ ਪਿਆਰੇ ਚੁੱਕੇ ਜਮ ਕੀ ਕਾਣੇ। ਤਿਨਾ ਪ੍ਰਭ ਦਰਸ਼ਨ ਨਾਨਕ ਸੋ ਪ੍ਰਭ ਆਪਣੇ ਭਾਣੇ। ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ। ਨਾਨਕ ਦਾ ਤੇਰੀ ਸੁਣਾਈ ਸਦਾ ਸਦਾ ਬਲਿਹਾਰੇ। ਬਲਾਵਲ ਮੱਲਾ ਪੰਜਵਾਂ ਵਿਖੇ ਵਨ ਫੀਕਾ ਤਿਆਗਰੀ ਸਖੀਐ ਨਾਮ ਮਹਾਰਸ ਪੀਓ। ਬਿਨ ਨਾਮ ਚਾਖੈ ਬੂਡ ਗਈ ਸੁਖਲੀ ਸੁਖੀ ਸਗਲੀ ਸੁਖੀ ਨ ਹੋਵਤ ਜੀਓ। ਮਾਨ ਮਹਤ ਨ ਸਾਖਤ ਗਾਈ ਸਾਧਾਂ ਦਾਸੀ ਧੀਓ। ਨਾਨਕ ਸੇ ਦਰ ਸੋਭਾ ਬੰਤੇ ਸੋ ਪ੍ਰਭ ਆਪਣੇ ਕੀਓ। ਹਰਚਨ ਦੌਰੀ ਚਿਤ ਪਰਮ ਸਖੀਐ ਮਿਰਗ ਤ੍ਰਿਸਨਾ ਧਰਮ ਛਾਇਆ। ਚੈਂਚਲ ਸੰਗ ਨ ਚਲਤੀ ਸਖੀਐ ਅੰਤ ਤਜ ਜਾਵਤ ਮਾਇਆ। ਰਸ ਭੋਗਣਾ ਤ ਰੂਪ ਰਸ ਮਾਤੈ ਇਨ ਸੰਗ ਸੁਖ ਨ ਪਾਇਆ। ਤਨ ਹਰ ਸਾਧ ਜਨ ਸਖੀਐ ਨਾਨਕ ਜਿਨੀ ਨਾਮ ਧਿਆਇਆ। ਜਾਏ ਬਸੋ ਵਡਭਾਗਣੀ ਸਖੀਐ ਸੰਤਾਂ ਸੰਗ ਸਮਾਈਐ। ਜੈ ਦੁੱਖ ਨਾ ਭੋਖ ਨਾ ਰੋਗ ਨਾ ਵਿਆਪੈ ਚਰਨ ਕੰਵਲ ਲਿਵਲਾਈਐ। ਤੈ ਜਨਮ ਨਾ ਮਰਨਾ ਆਵਣ ਜਾਣਾ ਨੇ ਚਲ ਸਰਣੀ ਪਾਈਐ। ਪ੍ਰੇਮ ਬੁਝੋ ਨਾ ਮੋਹ ਵਿਆਪੈ ਨਾਨਕ ਹਰ ਏਕ ਤੇ ਆਈਐ। ਦ੍ਰਿੜਤ ਹਰ ਮਨ ਬੇਦਿਆ ਪਿਆਰੇ ਰਤੜੇ ਸਹਿ ਸੁਭਾਏ। ਸੇ ਸੁਭਾ ਵੀ ਸੰਗ ਮਿਲ ਪ੍ਰੀਤਮ ਆਨੰਦ ਮੰਗਲ ਗੁਣ ਗਾਏ। ਸਖੀ ਸਹੇਲੀ ਰਾਮ ਰੰਗ ਰਾਤੀ ਮਾਤਾ ਨੇ ਛਪ ਜਾਏ। ਨਾਨਕ ਅਚਰਜ ਅਚਰਜ ਸਿਉ ਮਿਲਿਆ ਕਹਿਣਾ ਕਛੂ ਨਾ ਜਾਏ। ਰਾਗ ਬਲਾਵਲ ਮੱਲਾ ਪੰਜਵਾਂ ਘਰ ਦੂਜਾਏ ਕਿਉਂਕਾਰ ਸਤਿਗੁਰ ਪ੍ਰਸਾਦ। ਏਕ ਰੂਪ ਸਗਲੋ ਪਾਸਾਰਾ ਪੇ ਬਣ ਜਾ ਪੇ ਵਿਹਾਰਾ। ਐਸਾ ਗਿਆਨ ਵਰੋ ਲੋਰੀ ਪਾਏ ਜਦ ਕਦ ਜਾਈਏ ਤਤ ਦ੍ਰਿਸ਼ਟਾਏ ਰਹੋ। ਅਨਕ ਰੰਗ ਨਿਰਗੁਣ ਇਕ ਰੰਗਾ ਆਪੇ ਜਲ ਆਪੇ ਹੀ ਤਿਰੰਗਾ। ਆਪੇ ਹੀ ਮੰਦਰ ਆਪੇ ਸੇਵਾ ਪੁਜਾਰੀ ਆਪੇ ਦੇਵਾ। ਆਪੇ ਜੋਗ ਆਪੇ ਹੀ ਜੋਗਤਾ ਨਾਨਕੇ ਪ੍ਰਭ ਸਦਾ ਹੀ ਮੁਕਤਾ। ਬਲਾਬਲ ਮੱਲਾ ਪੰਜਵਾਂ ਆਪ ਪਾਵਣ ਆਪ ਸੁਧਾਰਨਾ ਆਪ ਕਰਾਰ ਦੋਸ਼ ਨਾ ਲੈਣਾ। ਆਪਣ ਬਚਨ ਆਪ ਹੀ ਕਰਨਾ ਆਪਣ ਆਪ ਹੀ ਜਰਨਾ ਰਹੋ। ਆਪ ਹੀ ਮਾਸਟਰ ਆਪ ਹੀ ਬੁਲਣਾ ਆਪ ਹੀ ਅਛਲ ਨਾ ਜਾਈ ਛਲਣਾ। ਆਪ ਹੀ ਗੁਪਤ ਆਪੇ ਪ੍ਰਗਟਣਾ ਆਪ ਹੀ ਘਟ ਘਟ ਆਪ ਅਲਪਣਾ। ਆਪੇ ਆਪ ਗਤ ਆਪ ਸੰਗ ਰਚਨਾ ਕਹੋ ਨਾਨਕ ਪ੍ਰਭ ਕੈ ਸਭ ਜਚਨਾ। ਰਾਮ ਕਲੀ ਬਲਾਬਲ ਮਹੱਲਾ ਪੰਜਵਾਂ ਪੂਲੇ ਮਾਰਗ ਜਿਨਾ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ ਬਾਸ ਰਹੇ ਹਿਰਦੈ ਗੁਰ ਚਰਨ ਪਿਆਰੇ ਰਹੋ। ਕਾਮ ਕ੍ਰੋਧ ਲੋਹ ਮਨ ਲੀਨਾ ਬੰਧਨ ਕਾਟ ਮੁਕਟ ਗੁਰ ਕੀਨਾ। ਦੁੱਖ ਸੋ ਕਰਤ ਜਨਮ ਫੁਨ ਮੂਆ ਚਰਨ ਕਮਲ ਗੁਰ ਆਸ਼ਰਮ ਦੀਆ। ਅਗਨ ਸਾਗਰ ਬੂਟ ਸੰਸਾਰਾ ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਬਲਾਬਲ ਮਹੱਲਾ ਪੰਜਵਾਂ ਮਨ ਤਨ ਧਨ ਅਰਪੋ ਸਭ ਆਪਣਾ ਕਬਨ ਸੁ ਮਤ ਜਿਤ ਹਰ ਹਰ ਜਪਣਾ। ਹਰ ਆਸਾ ਆਓ ਪ੍ਰਭ ਮਾਰਗ ਤੁਮ ਵੇਖਤ ਸੋਭਾ ਮੇਰੇ ਆਂਗਣ ਰਹੋ। ਅਨਕ ਜੋਗਤ ਕਰ ਬਹੁਤ ਵਿਚਾਰਿਓ ਸਾਧ ਸਾਧ ਸੰਗ ਇਸ ਮਨੋ ਉਧਾਰਿਓ। ਮਧਬੁਧ ਸੁਰਤ ਨਾਈ ਚਿਤਰਾਈ ਤਾਂ ਮਿਲੀਏ ਜਾਂ ਲੈ ਮਿਲਾਈ। ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਉਹ ਆਇਆ। ਬਲਾਬਲ ਮਹੱਲਾ ਪੰਜਵਾਂ
2: ਰਵ ਰਹਿਆ ਪ੍ਰਭ ਸਭ ਮੈਂ ਆਪੇ ਹਰ ਜਪ ਰਸਨਾ ਦੁੱਖ ਨਾ ਬਿਆਪੇ ਰਹਾਉ। ਤਿਖਾ ਭੁੱਖ ਬਹੁਤ ਤਪਤ ਵਿਆਪਿਆ ਸੀਤਲ ਪੈ ਸੀਤਲ ਪੈ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨ ਪਾਇਆ ਮੰਤਰ ਬਤਾਨਾ ਹਰ ਗੁਣ ਗਾਇਆ ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕੀ ਬੇਨੰਤੀ ਸਵਾਮੀ ਬਿਲਾਵਲ ਮਹੱਲਾ ਪੰਜਵਾਂ ਗੁਰਪੂਰਾ ਵਡ ਭਾਗੀ ਪਾਈਐ ਮਿਲ ਸਾਧੂ ਹਰ ਨਾਮ ਧਿਆਈਐ ਪ੍ਰਭ ਪਾਰ ਬ੍ਰਹਮ ਪ੍ਰਭ ਤੇਰੀ ਸਰਨਾ ਕਿਲ ਬਿਖ ਕਾਟੇ ਭਜ ਗੁਰ ਕੇ ਚਰਨਾ ਰਹਾਉ ਅਵਰ ਕਰਮ ਸਭ ਲੋਕਾ ਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਸਤ ਬੇਦ ਵਿਚਾਰੇ ਜਪੀਐ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਕੋ ਪ੍ਰਭ ਕਿਰਪਾ ਕਰੀਐ ਸਾਧੂ ਤੂਰ ਮਿਲੈ ਨਿਸਤਰੀਐ ਬਿਲਾਵਲ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਹਿਰਦੇ ਮਹਿ ਚੀਨਾ ਸਗਲ ਮਨੋਰਥ ਪੂਰਨ ਆਸੀਨਾ ਸੰਤ ਜਨਾ ਕਾ ਮੁਖ ਉਜਲ ਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾਉ ਅੰਧਕੂਪ ਤੇ ਕਰ ਗਹਿਲੀਨਾ ਜੈ ਜੈਕਾਰ ਜਗਤ ਪ੍ਰਗਟੀਨਾ ਨੀਚਾ ਤੇ ਊਚ ਊਨ ਬੁਰੀਨਾ ਅੰਮ੍ਰਿਤ ਨਾਮ ਮਹਾਰਸ ਲੀਨਾ ਮਨ ਤਾ ਨਿਰਮਲ ਪਾਪ ਜਲ ਖੀਨਾ ਕਹੋ ਨਾਨਕ ਪ੍ਰਭ ਪੈ ਪਰਸੀਨਾ ਬਿਲਾਵਲ ਮਹੱਲਾ ਪੰਜਵਾਂ ਸਗਲ ਮਨੋਰਥ ਪਾਈਐ ਮੀਤਾ ਚਰਨ ਕਮਲ ਸਿਉ ਲਾਈਐ ਚੀਤਾ ਹੋਂ ਬਲਿਹਾਰੀ ਜੋ ਪ੍ਰਭੂ ਤੇ ਆਵਤ ਜਲਨ ਬੁਝੇ ਹਰ ਹਰ ਗੁਣ ਗਾਵਤ ਰਹਾਉ ਸਫਲ ਜਨਮ ਹੋਵਤ ਵਡ ਭਾਗੀ ਸਾਧ ਸੰਗ ਰਾਮੈ ਲਿਵ ਲਾਗੀ ਮਤ ਪਤ ਧਨ ਸੁਖ ਸਹਿਜ ਆਨੰਦਾ ਇਕ ਨਿਮਖ ਨ ਵਿਸਰੋ ਪਰਮਾਨੰਦਾ ਹਰ ਦਰਸਿਨ ਕੀ ਮਨ ਪਿਆਸ ਕਨੇਰੀ ਭਨਤ ਨਾਨਕ ਸ਼ਰਨ ਪ੍ਰਭ ਤੇਰੀ ਬਿਲਾਵਲ ਮਹੱਲਾ ਪੰਜਵਾਂ ਮੋਹਿ ਨਿਰਗੁਣ ਸਭ ਗੁਣੈ ਬਿਹੋਨਾ ਦਇਆ ਧਾਰ ਆਪਣਾ ਕਰ ਲੀਨਾ ਮੇਰਾ ਮਨ ਤਨ ਹਰ ਗੋਪਾਲ ਸੁਹਾਇਆ ਕਰ ਕਿਰਪਾ ਪ੍ਰਭ ਘਰ ਮਹਿ ਪਾ ਆਇਆ ਰਹਾਉ ਭਗਤ ਪਸਲ ਪੈ ਕਾਟਨ ਹਾਰੇ ਸੰਸਾਰ ਸਾਗਰ ਅਬ ਉਤਰੇ ਪਾਰੇ ਪਤਤ ਪਾਵਨ ਪ੍ਰਭ ਬਿਰਦ ਬੇਦ ਲੇਖਿਆ ਪਾਰ ਬ੍ਰਹਮ ਸੋ ਨੈਨਹੁ ਪੇਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਨਾਨਕ ਦਾ ਸਭ ਦੁਖ ਪਲਾਇਣ ਬਿਲਾਵਲ ਮਹੱਲਾ ਪੰਜਵਾਂ ਕਵਨ ਜਾਣੇ ਪ੍ਰਭ ਤੁਮਰੀ ਸੇਵਾ ਪ੍ਰਭ ਅਵਨਾਸੀ ਅਲਖ ਅਭੇਵਾ ਗੁਣ ਬੇਅੰਤ ਪ੍ਰਭ

ਜੋ ਪ੍ਰਭ ਜੀਓ ਦਿਆਲ ਹੋਏ ਤੋ ਭਗਤੀ ਲਾਗੋ ਲਪਟ ਰਹੋ ਮਨ ਬਾਸਨਾ ਗੁਰ ਮਿਲ ਇਹ ਤਿਆਗੋ ਰਹਾਓ ਕਰੋ ਬੇਨਤੀ ਅਤਕਨੀ ਇਹ ਜੀਉ ਹਮਾਗੋ ਅਰਥ ਆਨ ਸਭ ਵਾਰਿਆ ਪ੍ਰਿਆ ਨਿਮਖ ਸੁਹਾਗੋ ਪੰਚ ਸੰਗ ਗੁਰ ਤੇ ਛੁਟੇ ਦੁਖ ਅਰ ਰਾਗੋ ਹਿਰਦੈ ਪ੍ਰਗਾਸ ਪ੍ਰਗਟ ਭਇਆ ਨਿਸ ਬਾਸਰ ਜਾਗੋ ਸਰਣ ਸੁਹਾਗਨ ਆਇਆ ਜਿਸ ਮਸਤਕ ਭਾਗੋ ਕਹੋ ਨਾਨਕ ਤਿਨ ਪਾਇਆ ਤਨ

ਪ੍ਰਭ ਪਾਇਆ ਸੁਖਦਾਇਆ ਮਿਲਿਆ ਸੁਖ ਪਾਏ ਸਹਿਜ ਸਮਾਨਾ ਪੀਤਰੇ ਛੋੜਿਆ ਨਹਿ ਜਾਏ ਰਹਾਉ ਜਰਾ ਮਰਾ ਨਹਿ ਵਿਆਹ ਪਈ ਫਿਰ ਦੁੱਖ ਨ ਪਾਇਆ ਪੀ ਅੰਮ੍ਰਿਤ ਆਘਾਨਿਆ ਗੁਰ ਅਮਰ ਕਰਾਇਆ ਜੋ ਜਾਣੇ ਚਿੰਨ ਚਾਖਿਆ ਹਰ ਨਾਮ ਅਮੋਲਾ ਕੀਮਤ ਕਹੀ ਨਾ ਜਾਈਏ ਕਿਆ ਕਹਿ ਮੁਖ ਬੋਲਾ ਸਫਲ ਦਰਸ ਤੇਰਾ ਪਾਰ ਬ੍ਰਹਮ

ਇਹ ਕਰਮ ਹਮਾਰੇ, ਤੁਮ ਦੇਵ ਹੋ ਸਭ ਕੁਛ ਦਇਆ ਧਾਰ, ਹਮ ਅਕਿਰਤ ਕਨਹਾਰੇ, ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ, ਤੁਝ ਤੇ ਬਾਹਰ ਕਿਛ ਨਹੀਂ ਭਵ ਕਾਟਨ ਹਾਰੇ, ਕਹੋ ਨਾਨਕ ਸਰਣ ਦਿਆਲ ਗੁਰ ਲੇਹੋ ਮੁਗਧ ਉਧਾਰੇ। ਬਿਲਾਵਲ ਮਹੱਲਾ ਪੰਜਵਾਂ। ਦੋਸ ਨ ਕਾਹੂ ਦੀਜੀਐ ਪ੍ਰਭ ਆਪਣਾ ਧਿਆਈਐ, ਜਿਤ ਸੇਵੀਐ ਸੁਖ ਹੋਏ ਕਨਾ ਮਨ ਸੋਈ ਗਾਈਐ, ਕਹੀਏ ਕਾਏ ਪਿਆਰੇ ਤੁਝ ਬਿਨਾ ਤੁਮ ਦਿਆਲ ਸਵਾਮੀ, ਸਭ ਅਵਗਨ ਹਮਾ ਰਹਾਓ, ਜਿਉ ਤੁਮ ਰਾਖੋ ਤਿਉ ਰਹਾ, ਅਵਰ ਨਹੀਂ ਚਾਰਾ ਨੀ ਤਰਿਆ ਧਰ ਤੇਰੀਆਂ ਇਕ ਨਾਮ ਅਧਾਰਾ, ਜੋ ਤੁਮ ਕਰੋ ਸੋਈ ਭਲਾ ਮਨ, ਜੋ ਤੁਮ ਕਰੋ ਸੋਈ ਭਲਾ ਮਨ, ਲੇਤਾ ਮੁਕਤਾ ਸਗਲ ਸਮਗਰੀ ਤੇਰੀਆਂ, ਸਭ ਤੇਰੀ ਜੁਗਤਾ, ਚਰਨ ਪਖਾਰੋ।

ਬਿਲਾਵਲ ਮਹੱਲਾ ਪੰਜਵਾਂ ਚਰਨ ਭੈ ਸੰਤ ਬੋਹਿ ਥਾ ਤਰੇ ਸਾਗਰ ਜੇਤ ਮਾਰਗ ਪਾਇਓ ਧਿਆਨ ਮੈਂ ਗੁਰ ਦੱਸੇ ਭੇਤ ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹੇਤ ਉਠਤ ਬੈਠਤ ਸੋਵਤੇ ਹਰ ਹਰ ਹਰ ਚੇਤ ਰਹਾਉ ਪੰਜ ਚੋਰ ਆਗੇ ਭਗੇ ਜਬ ਸਾਧ ਸੰਗੇਤ ਪੂੰਜੀ ਸਾਬਤ ਘਣੋ ਲਾਭ ਗ੍ਰਹਿ ਸੋਭਾ ਸੇਤ ਨਿਹਚਲ ਆਸਣ ਮਿੱਟੀ ਚਿੰਤ ਨਾਹੀ ਡੋਲੇਤ ਪਰਮ ਪਲਾਵਾ ਮਿਟ ਗਿਆ ਪ੍ਰਭ ਤੇਖਤ ਨੇਤ ਗੁਣ ਗੰਭੀਰ ਗੁਣ ਨਾਇਕਾ ਗੁਣ ਕਹੀਐ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ ਬਿਲਾਵਲ ਮਹੱਲਾ ਪੰਜਵਾਂ ਬਿਨ ਸਾਧੂ ਜੋ ਜੀਵਨਾ ਤੇ ਤੋ ਬਿਰਥਾਰੀ ਮਿਲਤ ਸੰਗ ਸਭ ਭਰਮ ਮਿਟੇ।

ਨਿਸਬਾਸਰ ਮਨ ਆਨੰਦ ਹੋਤ ਚਿਤਵਿਤ ਕਿਰਪਾਲ ਰਹਾਉ ਜਗਤ ਉਦਾਰਨ ਸਾਧ ਪ੍ਰਭ ਤਿਨ ਲਾਗੋ ਪਾਲ ਮੋਕੋ ਦੀਜੈ ਦਾਨ ਪ੍ਰਭ ਸੰਤਨ ਪਾਗਰਾਲ ਉਕਤ ਸਿਆਨਪ ਸਕਛ ਨਹੀਂ ਨਾਹੀ ਕਛ ਕਾਲ ਪਰਮ ਪੈ ਰਾਖੋ ਮੋਹਤੇ ਕਾਟੋ ਜਮਜਾਲ ਬਿਨੋ ਕਰੋ ਕਰੁਣਾ ਪਤੇ ਪਿਤਾ ਪ੍ਰਤਿਪਾਲ ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸੁਖ ਸਾਲ ਬਿਲਾਵਲ ਮਹੱਲਾ ਪੰਜਵਾਂ ਕੀਤਾ ਲੋੜੈ ਸੋ ਕਰ ਹੈ ਤੁਝ ਬਿਨ ਕਛ ਨਾਹੇ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ ਤੁਮਰੀ ਕਿਰਪਾ ਤੇ ਛੁਟੀਐ ਬਿਨ ਸੇ ਅਹਮੇਵ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਰਹਾਉ ਖੋਜਿਤ ਖੋਜਿਤ ਖੋਜਿਆ ਨਾਮੇ ਬਿਨ ਕੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨਸਾ ਪੂਰ ਜਿਤ ਜਿਤ ਲਾਵਹੁ ਤਿਤ ਤਿਤ ਲਗ ਹੈ ਸਿਆਨਪ ਸਭ ਜਾਲੀ ਜਤ ਕਤ ਤੁਮ ਭਰਪੂਰ ਹੋ ਮੇਰੇ ਦੀਨ ਦਿਆਲੀ ਸਭ ਕੁਛ ਤੁਮ ਤੇ ਮੰਗਣਾ ਵਡਭਾਗੀ ਪਾਏ ਨਾਨਕੀ ਅਰਦਾਸ ਪ੍ਰਭ ਜੀਵਾਂ ਗੁਣ ਗਾਏ ਬਿਲਾਵਲ ਮਹੱਲਾ ਪੰਜਵਾਂ ਸਾਧ ਸੰਗਤ ਕੈ ਬਾਸ ਬੈ ਕਲਮਲ ਸਭ ਨਸਨਾ

ਸੁਪਨਾ ਰਹਾਓ ਹਰਸ ਚਾਕਤ ਤਰਾਪਿਆ ਮਨ ਹਾਰਸ ਲੈ ਹਸਨਾ ਬੁੱਧ ਪ੍ਰਗਾਸ ਪ੍ਰਗਟ ਪਈ ਉਲਟ ਕਮਲ ਬਿਗਸਨਾ ਸੀਤਲ ਸਾਂਤ ਸੰਤੋਖ ਹੋਏ ਸਭ ਬੂਝੀ ਤ੍ਰਿਸ਼ਨਾ ਦਹਿਦ ਸਥਾਵਤ ਮਿਟ ਗਏ ਨਿਰਮਲ ਥਾਨ ਬਸਨਾ ਰਾਖਨ ਹਾਰੇ ਰਾਖਿਆ ਪਏ ਪ੍ਰਮ ਪਸਨਾ ਨਾਮ ਨਿਧਾਨ ਨਾਨਕ ਸੁਖੀ ਪੇਖ ਸਾਧ ਦਰਸਨਾ ਬਿਲਾਵਲ ਮਹੱਲਾ ਪੰਜਵਾਂ ਪਾਣੀ ਪੱਖਾ ਪੀਸ ਦਾਸ ਕੇ ਤਬ ਹੋਏ ਨਿਹਾਲ ਰਾਜ ਮਿਲਖ ਸਿਕਦਾਰੀਆਂ ਅਗਨੀ ਮਹਿਜਾਲ ਸੰਤ ਜਨਾ ਕਾ ਛੋਹਰਾ ਤਿਸ ਚਰਨੀ ਲਾਗ ਮਾਇਆ ਤਾਰੀ ਛਤਰਪਤ ਤਿਨ ਛੋਡੋ ਤੇ ਆਗ ਰਹਾਓ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ਗ੍ਰਹਿ ਸਾਕਤ ਛੱਤੀ ਪ੍ਰਕਾਰ ਤੇ ਬਿਖੂ ਸਮਾਨ ਭਗਤ ਜਨਾ ਕਾ ਲੂਗਰਾ ਓਡ ਨਗਨ ਨਾ ਹੋਈ ਸਾਕਤ ਸਿਰ ਪਾਉਰੇ ਸਮੀ ਪਹਿਰਤ ਪਤ ਖੋਈ ਸਾਕਤ ਸਿਉ ਮੁਖ ਜੋਰੀਏ ਅਦ ਬੀਚੋ ਟੂਟੇ ਹਰ ਜਨ ਕੀ ਸੇਵਾ ਜੋ ਕਰੇ ਇਤ ਉਤਹ ਛੁਟੈ ਸਭ ਕਿਛ ਤੁਮ ਹੀ ਤੇ ਹੋਆ ਆਪ ਬਣਤ ਬਣਾਈ ਦਰਸ਼ਨ ਭੇਟ ਸਾਧਕਾ ਨਾਨਕ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਸਰਵਣੀ ਸੁਣੋ ਹਰ ਹਰ ਹਰੇ ਠਾਕਰ ਜਸ ਗਾਵੋ ਸੰਤ ਚਰਨ ਕਰ ਸੀਸ ਧਰ ਹਰ ਨਾਮ ਧਿਆਵੋ ਕਰ ਕਿਰਪਾ ਦਇਆਲ ਪ੍ਰਭ ਇਹ ਨਿਧ ਸਿੱਧ ਪਾ

ਪਵਾਂ ਆਪ ਤਿਆਗ ਸੰਤ ਸੰਗ ਸਮਾਵ ਸਾਸ ਸਾਸ ਨਹਿ ਵਿਸਰੈ ਅਨਕਤ ਹੈ ਨਾ ਤਹਾਵ ਸਫਲ ਦਰਸ਼ਨ ਗੁਰ ਭੇਟੀਏ ਮਾਨ ਮੋਹ ਮਿਟਾਵ ਸਤ ਸੰਤੋਖ ਦਇਆ ਧਰਮ ਸੀਗਾਰ ਬਿਨਾਵ ਸਫਲ ਸੁਹਾਗਣ ਨਾਨਕਾ ਆਪਣੇ ਗੁਰ ਪ੍ਰਭ ਭਾਵ ਬਿਲਾਵਲ ਮਹੱਲਾ ਪੰਜਵਾਂ ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ ਜਿਸ ਜਨ ਹੋਆ ਸਾਧ ਸੰਗ ਤਿਸ ਭੇਟੈ ਹਰ ਰਾਇਆ ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ ਅਨਕ ਬਾਤਾਂ ਸਭ ਕਰ ਰਹੇ ਗੁਰ ਘਰ ਲੈ ਆਇਆ ਰਹਾਉ ਸਰਣ ਪਰੇ ਕੀ ਰਾਖਤਾ ਨਾਹੀ ਸਹਸਾਇਆ ਕਰਮ ਭੂਮ ਹਰ ਨਾਮ ਬੋਏ ਅਵਸਰ ਦੁਲ ਪਾਇਆ ਅੰਤਰ ਜਾਮੀ ਆਪ ਸਭ ਕਰੇ ਕਰਾਇਆ ਪਤਤ ਨੀਪ ਨੀਤ ਘਣੇ ਕਰੇ ਠਾਕੁਰ ਬਿਰਦਾਇਆ ਮਤ ਭੂਲੋ ਮਾਨਖ ਜਨਮਾਇਆ ਪਰਮਾਇਆ ਨਾਨਕ ਤਿਸ ਪਤ ਰਾਖ ਸੀ ਜੋ ਪ੍ਰਭ ਪਹਿਰਾਇਆ ਬਿਲਾਵਲ ਮਹੱਲਾ ਪੰਜਵਾਂ ਮਾਟੀ ਤੇ ਜਿਨ ਸਾਜਿਆ ਕਰ ਦੁਰਲਭ ਦੇਹੇ ਅਨਕ ਛਿਦਰ ਮਨ ਮਹਿ ਟਕੇ ਨਿਰਮਲ ਦ੍ਰਿਸ਼ਟੇ ਕਿਉਂ ਬਿਸਰੇ ਪ੍ਰਭ ਮਨੇ ਤੇ ਜਿਸ ਕੇ ਗੁਣ ਇਹ ਪ੍ਰਭ ਤਜ ਰਚੇ ਜੇ ਆਨ ਸਿਓ ਸੋ ਰਲੀਐ ਖੇਹ ਰਹਾਓ ਸਿਮਰੋ ਸਾਸ ਸਾਸ ਮਤ ਬਿਲਮ ਕਰੇ ਛੋੜ ਪਰਪੰਚ ਪ੍ਰਭ ਸਿਓ ਰਚਹੋ ਤਜ ਕੂੜੇ ਨੇਹ ਅਨਕ ਜਿਨ ਅਨਕ ਏਕ ਬਹੁ ਰੰਗ ਕੀਏ ਹੈ ਹੋਸੀ ਇਹ ਕਰ ਸੇਵਾ ਤਿਸ ਪਾਰ ਬ੍ਰਹਮ ਗੁਰ ਕੇ ਮਤ ਲੇਹੇ ਉੱਚੇ ਤੇ ਉੱਚਾ ਵੱਡਾ ਸਭ ਸੰਗ ਬਰਨੇਹ ਨਾ ਦਾਸ ਕੋ ਦਾਸਰਾ ਨਾਨਕ ਕਰ ਲੇਹੇ ਬਿਲਾਵਲ ਮਹੱਲਾ ਪੰਜਵਾਂ ਟੇਕ ਏਕ ਗੋਬਿੰਦ ਕੀ ਤਿਆਗੀ ਅਨ ਆਸ ਸਭ ਉੱਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਨ ਨਾਨਕ ਨਾਮ ਆਧਾਰ ਹੈ ਪ੍ਰਭ ਸਰਣੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ ਰਹਾਓ ਆਪ ਰਖੇ ਆਪ ਦੇਵ ਸੀ ਆਪੇ ਪ੍ਰਿਤ ਪਾਰੇ ਦੀਨ ਦਿਆਲ ਕਿਰਪਾ ਨਿਧੇ ਸਾਸ ਸਾਸ ਸਮਾਰੇ ਕਰਨ ਹਾਰ ਜੋ ਕਰ ਰਹੇ ਆਸਾਈ ਵਡਿਆਈ ਗੁਰਪੂਰੇ ਉਪਦੇਸਿਆ ਸੁਖ ਸਮਰ ਜਾਈ ਚਿੰਤ ਅੰਦੇਸਾ ਗਣਤ ਤਜ ਜਿਨ ਹੁਕਮ ਪਛਾਤਾ ਨਹਿ ਬਿਨਸੇ ਨਹਿ ਛੋੜ ਜਾਏ ਨਾਨਕ ਰੰਗ ਰਾਤਾ ਬਿਲਾਵਲ ਮਹੱਲਾ ਪੰਜਵਾਂ ਮਹਾਂ ਤਪਤ ਤੇ ਭਈ ਸਾਂਤ ਪਰਸਦ ਪਾਪ ਨਾਠੇ ਅੰਧਕੂਪ ਮਹਿ ਗਲਤ ਥੇ ਕਾਢੇ ਦੇ ਹਾਥੇ ਉਹ ਹਮਾਰੇ ਸਾਜਨਾ ਹਮ ਉਨਕੀ ਰੇਨ ਜਿਨ ਪੇਟਤ ਹੋ ਸੁਖੀ ਜੀ ਦਾਨ ਦੇਨ ਰਹਾਉ ਪਰਾਪੁਰ ਬਲਾ ਲਿਖਿਆ ਮਿਲਿਆ ਅਬ ਆਏ ਬਸਤ ਸੰਗ ਅਬ ਹਰ ਸਾਧ ਕੇ ਪੂਰਨ ਆਸਾਏ

ਹਰ ਦਿਨ ਸਰੈਣ ਨਾਨਕ ਜਪੈ ਸਦ ਸਦ ਬਲ ਜਾਈ। ਬਿਲਾਵਲ ਮਹੱਲਾ ਪੰਜਵਾਂ। ਜਲ ਟੋਵੋ ਇਹ ਸੀਸ ਕਰ, ਕਰ ਪੱਗ ਪਖਲਾਵੋ, ਬਾਰ ਜਾਓ ਲਖ ਬੇਰੀਆਂ, ਦਰਸ਼ਨ ਦਰਸ ਪੇਖ ਜੀਵਾਵੋ, ਕਰੋ ਮਨੋਰਥ ਮਨੇ ਮਾਹੇ, ਆਪਣੇ ਪ੍ਰਭ ਤੇ ਪਾਵੋ, ਦਿਓ ਸੋਹਣੀ ਦਾਸ ਕੈ ਬੀਜਨ ਢੋਲਾਵੋ, ਰਹਾਓ ਅੰਮ੍ਰਿਤ ਗੁਣ ਸੰਤ ਬੋਲਤੇ, ਸੁਣ ਮਨ ਹੈ ਪਿਲਾਵੋ, ਉਆ ਰਸ ਮਹਿ ਸਾਂਤ ਤ੍ਰਿਪਤ ਹੋਏ, ਬਿਖੈ ਜਲਨ ਬੁਝਾਵੋ, ਜਬ ਭਗਤ ਕਰਹਿ ਸੰਤ ਮੰਡਲੀ, ਤਿੰਨ ਮਿਲ ਹਰ ਗਾਵੋ, ਕਰੋ ਨਮਸਕਾਰ ਭਗਤ ਜਨ।

ਆਓ ਸਿਮਰਤ ਸਿਮਰਤ ਸਿਮਰੀਏ ਸੋ ਪੁਰਖ ਦਾ ਧਾਰ ਮਨ ਤੇ ਕਭੂ ਨਾ ਵਿਸਰੇ ਸੋ ਪੁਰਖ ਅਪਾਰ ਚਰਨ ਕਮਲ ਸਿਉ ਰੰਗ ਲਗਾ ਅਚਰਜ ਗੁਰਦੇਵ ਜਾ ਕੋ ਕਿਰਪਾ ਕਰੋ ਪ੍ਰਭ ਤਾ ਕੋ ਲਾਭ ਹੋ ਸੇਵ ਨਿਧ ਨਿਧ ਨਿਧਾਨ ਅੰਮ੍ਰਿਤ ਪੀਆ ਮਨ ਤਨ ਆਨੰਦ ਨਾਨਕ ਕਭੂ ਨਾ ਵਿਸਰੇ ਪ੍ਰਭ ਪਰਮਾਨੰਦ ਬਿਲਾਵਲ ਮਹੱਲਾ ਪੰਜਵਾਂ

ਧਨ ਤੇ ਈਸਰ ਸੋ ਅੰਤਰ ਸੋ ਬਾਹਰੇ ਬਿਨਸੇ ਤਹਿ ਭਰਮ ਨਾਨਕ ਤਿਸ ਪ੍ਰਭ ਭੇਟਿਆ ਜਾ ਕੇ ਪੂਰਨ ਕਰਮ ਬਿਲਾਵਲ ਮਹੱਲਾ ਪੰਜਵਾਂ ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਬਹਤ ਰਹੇ ਗੁਰ ਸ਼ਬਦ ਅਖੂਟ ਪੂਰਨ ਪਈ ਸਮਗਰੀ ਕਬਹੂ ਨਹੀਂ ਟੂਟ ਰਹਾਓ ਸਾਧ ਸੰਗ ਅਰਾਧਨਾ ਹਰ ਨਿਧ ਅਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧ ਏਕ ਰੰਗ ਗੋਬਿੰਦ।

0: ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ। ਬਿਲਾਵਲ ਮਹੱਲਾ ਪੰਜਵਾਂ। ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪੈ ਰਾਸ, ਕਰਤਾਰਪੁਰ ਕਰਤਾ
1: ਵਸੇ ਸੰਤਨ ਕੇ ਪਾਸ ਰਹਾਉ।
2: ਥੈਂਕ ਯੂ ਭਾਈ।
1: ਕੋ ਲਗਤਾ ਗੁਰ ਪੈ ਅਰਦਾਸ, ਰਾਖਣ ਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ। ਟੋਟ ਨਾ ਆਵੈ ਕਦੇ ਮੂਲ ਪੂਰਨ ਭੰਡਾਰ, ਚਰਨ ਕਮਲ ਮਨ ਵੇਦਿਆ ਚਰਨ ਕਮਲ ਮਾਨ ਤਨ ਵਸੇ ਪ੍ਰਭ ਅਗਮ ਅਪਾਰ। ਵਸਤਕ ਮਾਵਤ ਸਰਵ ਸੁਖੀ ਕਛੂ ਨਾ ਦਿਸੈ, ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗਦੀਸੈ। ਜੈ ਜੈਕਾਰ ਸਭੈ ਕਰੇ ਸਚ ਥਾਨ ਸੁਹਾਇਆ, ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ। ਬਿਲਾਵਲ ਮਹੱਲਾ ਪੰਜਵਾਂ। ਹਰ ਹਰ ਹਰ ਆਰਾਧਿਆ ਹੋਈਐ ਅਰੋਗ, ਰਾਮ ਚੰਦਰ ਕੀ ਲਿਸਤਕਾ ਜਨ ਮਾਰਿਆ ਰੋਗ ਰਹਾਉ। ਗੁਰਪੂਰਾ ਹਰ ਜਪੀਐ ਨਿਚ ਕੀ ਜੈ ਭੋਗ, ਸਾ ਸੰਗਤ ਕੇ ਵਾਰਨੇ ਮਿਲਿਆ ਸੰਜੋਗ। ਜਿਸ ਸਿਮਰਤ ਸੁਖ ਪਾਈਐ ਬਿਨਸੈ ਬਿਯੋਗ, ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ। ਰਾਗ ਬਿਲਾਵਲ ਮਹੱਲਾ ਪੰਜਵਾਂ। ਦੋਪ ਦੇ ਘਰ ਚ ਪੰਜਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ। ਅਵਰ ਬਾ ਅਵਰ ਅਪਾਰ ਸਭ ਤਿਆਗਿਆ, ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ, ਰੋਗ ਸੀਤਲ ਮਨ ਪਹਿਆ। ਗੁਰਪੂਰਾ ਅਰਾਧਿਆ ਸਗਲਾ ਦੁੱਖ ਗਿਆ, ਰਾਖਣ ਹਾਰੇ ਰਾਖਿਆ ਆਪਣੀ ਕਰਮਾਇਆ ਰਾਉ। ਬਾਹਾਂ ਪਕੜ ਪ੍ਰਭ ਕਾਢਿਆ ਕੀਨਾ ਅਪਣਾਇਆ, ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਾਇਆ। ਬਿਲਾਵਲ ਮਹੱਲਾ ਪੰਜਵਾਂ। ਕਰ ਤਰ ਮਸਤਕ ਥਾਪਿਆ ਨਾਮ ਦੀਨੋ ਦਾਨ, ਸਫਲ ਸੇਵਾ ਪਾਰ ਬ੍ਰਹਮ ਕੀ ਤਾਂ ਕੀ ਨਹੀਂ ਹਾਨ। ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਨ, ਜੋ ਜੋ ਚਿਤ ਪੈ ਸਾਧ ਜਨ ਸੇ ਸੋ ਲੇਤਾ ਮਾਨ ਰਹਾਉ। ਸਰਨ ਪਰੇ ਚਰਨਾਰ ਬਿੰਦ ਜਨ ਪ੍ਰਭ ਕੈ ਪ੍ਰਾਣ, ਸਹਿ ਸੁਭਾਏ ਨਾਨਕ ਮਿਲੈ ਜੋਤੀ ਜੋਤ ਸਮਾਨ। ਬਿਲਾਵਲ ਮਹੱਲਾ ਪੰਜਵਾਂ। ਚਰਨ ਕਮਲ ਕਾ ਆਸਰਾ ਦੀਨੋ ਪ੍ਰਭ ਆਪ, ਪ੍ਰਭ ਸਰਨਾਗਤ ਪ੍ਰਭ ਸਰਨਾਗਤ ਜਨ ਪਰੇ ਤਾਂ ਕਾ ਸਦ ਪ੍ਰਤਾਪ। ਰਾਖਣ ਹਾਰਾ ਅਪਾਰ ਪ੍ਰਭ ਤਾਂ ਕੀ ਨਿਰਮਲ ਸੇਵ, ਰਾਮ ਰਾਜ ਰਾਮਦਾਸਪੁਰ ਕੀਨੇ ਗੁਰਦੇਵ ਰਹਾਉ। ਸਦਾ ਸਦਾ ਹਰ ਧਿਆਈਐ ਕਛ ਵਿਘਨ ਨਾ ਲਾਗੈ, ਨਾਨਕ ਨਾਮ ਸਲਾਈਐ ਪੈ ਦੁਸ਼ਮਣ ਭਾਗੈ। ਬਿਲਾਵਲ ਮਹੱਲਾ ਪੰਜਵਾਂ। ਮਨ ਤਨ ਪ੍ਰਭ ਅਰਾਧਿਐ ਮਿਲ ਸਾਧ ਸਮਾਗੈ, ਉਚਰਿਤ ਗੁਣ ਗੋਪਾਲ ਜਸ ਦੂਰ ਤੈ ਜਮ ਭਾਗੈ। ਰਾਮ ਨਾਮ ਜੋ ਜਨ ਜਪੈ ਅੰਤਨ ਸਦ ਜਾਗੈ, ਤੰਤਰ ਮੰਤਰ ਨਾ ਜੋਹੈ ਤਤ ਚਾਖ ਨਾ ਲਾਗੈ ਰਹਾਉ। ਕਾਮ ਕ੍ਰੋਧ ਮਦ ਮਾਨ ਮੋਹ ਬਿਨਸੈ ਅਨੁਰਾਗੈ, ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੈ। ਬਿਲਾਵਲ ਮਹੱਲਾ ਪੰਜਵਾਂ। ਜੀ ਜੋਗਤ ਬਸ ਪ੍ਰਭ ਕੈ, ਸੋ ਕਰੇ ਸੋ ਕਰਨਾ ਭੈ ਪ੍ਰਸੰਨ ਗੋਪਾਰ ਆਏ ਪਾਉ ਕਛੂ ਨਹੀਂ ਕਰਨਾ। ਦੁੱਖ ਨ ਲਾਗੈ ਤਦੇ ਤੁਧ ਪਰ ਬ੍ਰਹਮ ਚ ਤਾਰੇ, ਜਮ ਕੰਕਰ ਨੇੜ ਨ ਆਵਈ ਗੁਰਮੁਖ ਪਿਆਰੇ ਰਹਾਉ। ਕਰਨ ਕਾਰਨ ਸਮਰੱਥ ਹੈ ਤਿਸ ਬਿਨ ਨਹੀਂ ਹੋਰ, ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ। ਬਿਲਾਵਲ ਮਹੱਲਾ ਪੰਜਵਾਂ। ਸਿਮਰ ਸਿਮਰ ਪ੍ਰਭ ਆਪਣਾ ਨਾਠਾ ਪਹੁ ਠਾਹੋ, ਬਿਸਰਾਮ ਪਏ ਮਿਲ ਸਾਧ ਸੰਗਤੇ ਤਾਂ ਤੇ ਬਹੁ ਨ ਧਾਵੋ। ਬਲਿਹਾਰੀ ਗੁਰੇ ਆਪਣੇ ਚਰਨ ਬਲ ਜਾਓ, ਆਨੰਦ ਸੁਖ ਮੰਗਲ ਬਣੇ ਪੇਖਤ ਗੁਣ ਗਾਓ ਰਹਾਉ। ਕਥਾ ਕੀਰਤਨ ਰਾਗ ਨਾਦ ਧੁਨ ਇਹ ਬਿਨੋ ਸੁਆਓ, ਨਾਨਕ ਪ੍ਰਭ ਸੋ ਪ੍ਰਸੰਨ ਪੈ ਬਾਛਤ ਫਲ ਪਾਓ। ਬਿਲਾਵਲ ਮਹੱਲਾ ਪੰਜਵਾਂ। ਦਾ ਤੇਰੇ ਕੀ ਬੇਨਤੀ ਰਿਦ ਕਰ ਪ੍ਰਗਾਸ, ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਣ ਕੋ ਨਾਸ। ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ, ਕੀਰਤਨ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਕਠ ਸਾਸ ਰਹੋ। ਮਾਤ ਪਿਤਾ ਬੰਦਬ ਤੂੰ ਹੈ ਤੂੰ ਸਰਬ ਨਿਵਾਸ, ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ। ਬਿਲਾਵਲ ਮਹੱਲਾ ਪੰਜਵਾਂ। ਸਰਬ ਸਿਦ ਹਰ ਗਾਈਐ ਸਭ ਭਲਾ ਮਨਾਵੋ, ਸਾਧ ਸੰਧ ਸਾਧ ਸਾਧ ਮੁਖ ਤੇ ਕਹੋ, ਸੁਣ ਦਾਸ ਮਿਲਾਵੋ। ਸੁਖ ਸਹਿਜ ਕਲਿਆਣ ਰਸ ਪੂਰੇ ਗੁਰਕੀਨ, ਜੀ ਸਗਲ ਦਿਆਲ ਪੈ ਹਰਸ ਨਾਮ ਚੀਨ ਰਹੋ। ਗੁਰਪੁਰਾ ਸਰਬਤ ਗੁਰ ਪੂਰਾ ਸਰਬਤ ਮੈਂ ਪ੍ਰਭ ਗੁਣੀ ਗਹੀਰ ਨਾਨਕ ਭਗਤ ਆਨੰਦ ਮੈਂ ਪੇਖ ਪ੍ਰਭ ਕੀ ਧੀਰ ਬਲਾਬਲ ਮੱਲਾ ਪੰਜਵਾਂ ਸੁਣੀ ਅਰਦਾਸ ਸੁਣੀ ਦਤਾਰ ਪ੍ਰਭ ਹੋਏ ਕਿਰਪਾਲ ਰਾਖ ਲਿਆ ਆਪਣਾ ਸੇਵਕ ਮੁਖ ਨਿੰਦਕ ਚਾਰ ਤੁਮੈ ਜੋ ਤੁਮੈ ਨਾ ਜੋ ਹੈ ਕੋ ਮੀਤ ਜਾਂ ਤੂੰ ਗੁਰ ਕਾ ਦਾਸ ਪਰ ਬ੍ਰਹਮ ਤੂੰ ਰੱਖਿਆ ਦੇ ਆਪਣੇ ਹੱਥ ਰਾਹੋਂ ਜਿਉ ਨਕਾ ਦਾਤਾ ਏਕ ਹੈ ਬੀਆ ਨਹੀਂ ਹੋਰ ਨਾਨਕ ਕੀ ਬੇਨਤੀ ਆ ਮੈਂ ਤੇਰਾ ਜੋਰ ਬੁਲਾਵਲ ਮੱਲਾ ਪੰਜਵਾਂ ਮੀਤ ਮਾਰੇ ਸਾਜਨਾ ਰਾਖੇ ਗੋਬਿੰਦ ਨਿੰਦਕ ਮ੍ਰਿਤਕ ਹੋਏ ਗਏ ਤੁਮ ਹੋਏ ਨਚਿੰਤ ਰਹੋ ਸਗਲ ਮਨੋਰਥ ਪ੍ਰਭ ਕੀ ਹੈ ਭੇਟੇ ਗੁਰਦੇਵ ਜੈ ਜੈ ਕਾਰ ਜਗਤ ਮੈਂ ਸਫਲ ਜਾ ਕੀ ਸੇਵ ਊਚ ਅਪਾਰ ਅਗਨੰਤ ਹਰ ਸਭ ਜੀ ਜਸ ਆਥ ਨਾਨਕ ਪ੍ਰਭ ਸਰਨਾਗਤੀ ਜਤ ਕਤ ਮੇਰੇ ਸਾਥ ਬਲਾਬਲ ਮੱਲਾ ਪੰਜਵਾਂ ਗੁਰਪੁਰਾ ਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁੱਖ ਭੁੱਖ ਸਹਿਸਾ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖ ਆਨੰਦ ਰਸ ਪੂਰਨ ਸਭ ਕਾਮ ਰਹੋ ਜਲਨ ਬੂਜੀ ਸੀਤਲ ਪਹਿ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾਂ ਕਾ ਵੱਡ ਪ੍ਰਤਾਪ ਬਲਾਬਲ ਮੱਲਾ ਪੰਜਵਾਂ ਤਰਤ ਸਵਾਈ ਸਫਲ ਥਾਨ ਪੂਰਨ ਪਹਿ ਕਾਮ ਪਹੁ ਨਾਠਾ ਭਰਮ ਮਿਟ ਗਿਆ ਰਭਿਆ ਨਿਤ ਰਾਮ ਸਾਜਨਾ ਕੇ ਸੰਗ ਬਸਤ ਸੁਖ ਸਹਿਜ ਬਸਰਾਮ ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ ਰਾਉ ਪ੍ਰਗਟ ਪਹਿ ਸੰਸਾਰ ਮੈਂ ਹੈ ਫਿਰ ਤੇ ਪਹਿ ਨਾਮ ਨਾਨਕ ਤੇ ਸਰਨਾਗਤੀ ਘਟ ਘਟ ਸਭ ਜਾਨ ਬਲਾਬਲ ਮੱਲਾ ਪੰਜਵਾਂ ਰੋਗ ਮਟਾਇਆ ਪ੍ਰਭ ਉਪਜਿਆ ਸੁਖ ਸਾਂਤ ਵੱਡ ਪ੍ਰਤਾਪ ਅਜਰ ਰੂਪ ਹਰ ਕੀਨੀ ਦਾਤ ਗੁਰ ਗੋਬਿੰਦ ਕਿਰਪਾ ਪਹੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਾਓ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਬਲਾਬਲ ਮੱਲਾ ਪੰਜਵਾਂ ਮਰ ਮਰ ਜਨ ਮੈਂ ਜਨ ਬਿਸਰਿਆ ਜੀਅਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ ਅੰਤ ਰੰਗ ਰਾਤਾ ਸਾ ਸਹਿਜ ਆਨੰਦ ਖਣਾ ਪੂਰਨ ਪਹੀ ਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣ ਤਾਸ ਰਾਓ ਸੁਣੀ ਸੁਆਮੀ ਅਰਦਾਸ ਜਨ ਤੁਮ ਅੰਤਰ ਜਾਮੀ ਥਾਂ ਤਨੰਤਰ ਰਵ ਰਹੇ ਨਾਨਕ ਕੇ ਸੁਆਮੀ ਬਲਾਬਲ ਮੱਲਾ ਪੰਜਵਾਂ ਤਾਤੀ ਵਾਹ ਨਾ ਲਾ ਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਨ ਪੰਥ ਬਣਾਈ ਰਾਮ ਨਾਮ ਔਖਿਦਿਆ ਏਕਾ ਲਿਵ ਲਾਈ ਰਹਾਉ ਰਾਖ ਲੀਏ ਤੈਂ ਰੱਖਣ ਹਾਰ ਸਭ ਵਿਆਦ ਮਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਬਲਾਬਲ ਮੱਲਾ ਪੰਜਵਾਂ ਆਪਣੇ ਬਾਲਕ ਆਪ ਰਾਖੀਆਂ ਨੇ ਪਾਰ ਬ੍ਰਹਮ ਗੁਰਦੇਵ ਸੁਖ ਸਾਂਤ ਸਹਿਜ ਆਨੰਦ ਪੈ ਪੂਰਨ ਪੈ ਸੇਵ ਰਾਉ ਪਗ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਟਾਏ ਜਵਾਲੀਆਂ ਜਾਂ ਕਾ ਵੱਡ ਪ੍ਰਤਾਪ ਦੋਖ ਮਾਰੇ ਬਖਸ਼ੀਆਂ ਨੇ ਆਪਣੀ ਕਲ ਧਾਰੀ ਮਨ ਬਾਛਤ ਫੁੱਲ ਦਿੱਤੀਆਂ ਨਾਨਕ ਬਲਿਹਾਰੀ ਬਲਾਬਲ ਮੱਲਾ ਪੰਜਵਾਂ ਚੌਪ ਦੇ ਦੋ ਪਦੇ ਘੜ ਛੇਵਾਂ ਕਿਉਂ ਕਾਰ ਸਤਿਗੁਰ ਪ੍ਰਸਾਦ ਮੇਰੇ ਮੋਹਣ ਸਵਰਣੀ ਇਹ ਨਾ ਸੁਣਾਏ ਸਾਖਤ ਗੀਤ ਨਾ ਧੁਨ ਗਾਵਤ ਬੋਲਤ ਬੋਲ ਅਜਾਏ ਰਹਾਉ ਸੇਵਤ ਸੇਵ ਸੇਵ ਸਾ ਸੇਵੋ ਸਦਾ ਕਰੋ ਕਰਤਾਏ ਅਭੇਦਾਨ ਪਾਓ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਅਗਾਹ ਅਗਾਹ ਗੁਣ ਰਾਤੀ ਨੈਣ ਦਾਸ ਰੰਗ ਲਾਏ ਓਏ ਕਿਰਪਾਲ ਦੀਨ ਦੁੱਖ ਭੰਜਨ ਮੋਹਿ ਚਰਨ ਹਿਰਦੇ ਵਸਾਏ ਸਭੂ ਤਲੇ ਤਲੇ ਸਭ ਉੱਪਰ ਇਹ ਦ੍ਰਿਸ਼ਟ ਦ੍ਰਿਸ਼ਟਾਏ ਅਭਿਮਾਨ ਖੋਏ ਖੋਏ ਖੋਏ ਖੋਈ ਹੋ ਮੋਕੋ ਸਤਿਗੁਰ ਮੰਤਰ ਦ੍ਰਿੜਾਏ ਅਤੁਲ ਅਤੁਲ ਅਤੁਲ ਨਾ ਤੁਲੀਐ ਭਗਤ ਬਛਲ ਕਿਰਪਾਏ ਜੋ ਜੋ ਸਰਨ ਪਰੇ ਗੁਰੂ ਨਾਨਕ ਅਭਿਆਦਾਨ ਸੁਖ ਪਾਏ ਬਲਾਬਲ ਮੱਲਾ ਪੰਜਵਾਂ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ ਨਿਮਸਕਾਰ ਡੰਡੌਤ ਬੰਦਨਾ ਅਨਕ ਬਾਰ ਜਾਊ ਬਾਰੇ ਰਹੋ ਉਠਤ ਬੈਠਤ ਸੋਭਤ ਜਾਗਤ ਇਹ ਮਨ ਤੁਦੇ ਚਤਾਰੇ ਸੁਖ ਦੁੱਖ ਇਸ ਮਨ ਹੀ ਮਨ ਕੀ ਬਿਰਤਾ ਤੁਝ ਹੀ ਆ ਗਏ ਸਾਰੇ ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ ਤੁਮ ਮੇਰੇ ਪਰਿਵਾਰੇ ਜੋ ਤੁਮ ਕਰੋ ਸੋਹੀ ਭਲ ਹਮਰੇ ਭੇਖ ਨਾਨਕ ਸੁਖ ਚਰਨਾਰੇ ਬਲਾਬਲ ਮੱਲਾ ਪੰਜਵਾਂ ਸੁਨੀਅਤ ਪ੍ਰਾਪ ਸਿਉ ਸਗਲ ਉਦਾਹਰਣ ਮੋਹੇ ਮਗਨ ਪਤਤ ਸੰਗ ਪ੍ਰਾਣੀ ਐਸੇ ਮਨੋ ਵਿਸਾਰਨ ਰਹੋ ਸੱਚ ਬਿਖਿਆ ਲੈ ਗਏ ਯਕੀਨੀ ਅੰਮ੍ਰਿਤ ਮਨ ਕੇ ਧਾਰਨ ਕਾਮ ਕਰੋ ਲੋਭ ਰਤ ਨਿੰਦਾ ਸਤ ਸੰਤੋਖ ਵਿਦਾਰਨ ਇੰਤੇ ਕਾਲ ਲਓ ਮੇਰਾ ਸਵਾਮੀ ਹਾਰ ਪਰਿਓ ਤੁਮ ਸਾਰਨ ਨਾਨਕੀ ਬਨੰਤੀ ਪ੍ਰਭੈ ਸਾਧ ਸੰਗ ਰੰਕ ਤਾਰਨ ਬਲਾਬਲ ਮੱਲਾ ਪੰਜਵਾਂ ਸੰਤਨ ਕਹਿ ਸੁਨੀਅਨ ਪ੍ਰਭ ਕੀ ਬਾਤ ਕਥਾ ਕੀਰਤਨ ਆਨੰਦ ਮੰਗਲ ਤੁਹਨ ਪੂਰਹੀ ਦਿਨ ਸਿਓਰ ਰਾਤ ਰਹੋ ਕਰ ਕਿਰਪਾ ਆਪਣੇ ਪ੍ਰਭ ਕੀਨੇ ਨਾਮ ਆਪਣੇ ਕੀ ਕੀਨੀ ਦਾਤ ਆਠ ਪੈਰ ਗੁਣ ਗਾਵਤ ਪ੍ਰਭ ਕੈ ਕਾਮ ਕਰੋ ਦੇ ਤੰਤੇ ਜਾਤ ਤ੍ਰਿਪਤ ਗਾਏ ਪੇਖ ਪ੍ਰਭ ਦਰਸ਼ਨ ਅੰਮ੍ਰਿਤ ਹਰਸ ਭੋਜਨ ਖਾਤ ਚਰਨ ਕਮਲ ਨਾਨਕ ਪ੍ਰਭ ਤੇਰੀ ਕਰ ਕਿਰਪਾ ਸਾ ਸੰਗ ਮਲਾਤ ਬਲਾਬਲ ਮੱਲਾ ਪੰਜਵਾਂ ਰਾਖ ਲੀਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿੰਸ ਗਾਏ ਸਭ ਸੋਗ ਸੰਤਾਪ ਰਹੋ ਗੁਣ ਗੋਬਿੰਦ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਨਿਵਾਰੀ ਰਾਮ ਰਸਾਇਣ ਆਤਮ ਤਰਹਾਪ ਚਰਨ ਗਾਏ ਸਰਨ ਸੁਖਦਾਤੇ ਗੁਰ ਕੈ ਬਚਨ ਜਪੈ ਹਰ ਜਾਪ ਸਾਗਰ ਤਰੇ ਭਰਮ ਭੈ ਨਾਸੈ ਕਹੋ ਨਾਨਕ ਠਾਕਰ ਪ੍ਰਤਾਪ ਬਲਾਬਲ ਮੱਲਾ ਪੰਜਵਾਂ ਤਾਪ ਲਾਹਿਆ ਗੁਰ ਸਰਜਣ ਹਾਰੇ ਸਤਿਗੁਰ ਆਪਣੇ ਕਉ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰੇ ਰਾਉ ਕਰ ਮਸਤਕ ਧਾਰ ਬਾਰਕ ਰੱਖ ਲੀਨੇ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੇ ਦਾਸ ਕੀ ਲਾਜ ਰੱਖੇ ਮਿਹਰਬਾਨ ਗੁਰ ਨਾਨਕ ਬੋਲੈ ਦਰ ਗੈ ਪਰਵਾਨ ਰਾਗ ਬਲਾਬਲ ਮੱਲਾ ਪੰਜਵਾਂ ਚੌਪ ਦੇ ਦੋ ਪਦੇ ਕਰ ਸਤਮਾ ਇਹ ਕਿਉਂ ਕਾਰ ਸਤਿਗੁਰ ਪ੍ਰਸਾਦ ਸਤਿਗੁਰ ਸ਼ਬਦ ਪਾਰੋ ਦੀਪਾ ਬੈਂਸਿਆਂ ਘਰ ਮੈਂ ਮੰਦਰ ਰਤਨ ਕੋਠੜੀ ਖੁੱਲੀ ਉਹਨੂੰ ਪਾ ਰਹਾ ਬਿਸਮ ਬਿਸਮ ਪੈ ਜਿਉਂ ਪੇਖਤ ਕਹਿਣ ਨਾ ਜਾਏ ਵਡਿਆਈ ਮਗਨ ਪੈ ਉਹਾਂ ਸੰਗ ਰਾਤੈ ਓਤ ਪੋਤ ਲਪਟਾਈ ਰਹਾ ਆਲ ਜਾਲ ਨਹੀਂ ਕਛੂ ਜੰਜਾਰਾ ਹੈ ਬੁੱਧ ਨਹੀਂ ਭੂਰਾ ਪੋਰਾ ਉਚਨ ਉੱਚਾ ਬੀਜ ਨ ਖੀਚਾ ਹੋਂ ਤੇਰਾ ਤੂੰ ਮੋਰਾ ਇਕ ਓਂਕਾਰ ਇਕ ਪਸਾਰਾ ਇਕ ਅਪਰ ਅਪਾਰਾ ਇਕ ਵਸਤੀਰਨ ਇਕ ਸੰਪੂਰਨ ਇਕ ਪ੍ਰਾਣ ਅਧਾਰਾ ਨਿਰਮਲ ਨਿਰਮਲ ਸੁੱਚਾ ਸੁੱਚੋ ਸੁੱਚਾ ਸੁੱਚਾ ਅੰਤ ਨ ਅੰਤਾ ਸਦਾ ਬਿਆਨਤਾ ਕਹੋ ਨਾਨਕ ਉਚੋ ਉਚਾ ਬਲਾਬਲ ਮਹੱਲਾ ਪੰਜਵਾਂ ਬਿਨ ਹਰ ਕਾਮਨਾ ਆਵਤ ਹੈ ਜਾਂ ਸਿਉ ਰਾਜ ਮਾਜ ਤੁਮ ਲਾਗੈ ਉਹ ਮੋਹਣੀ ਮੁਹਾਵਤ ਰੇ ਰਾਉ ਕਨ ਕਾਮਣੀ ਸੇਜ ਸੋਹਣੀ ਛੋੜ ਖਿਨੇ ਮੈਂ ਜਾਵਤ ਰੇ ਉੜਜ ਰਹੋ ਇੰਦਰੀ ਰਸ ਪਰਿਓ ਬਿਖੇ ਠਗੋਰੀ ਖਾਵਤ ਰੇ ਰਾਉ ਤ੍ਰਿਵਣ ਮੋਹ ਮੰਦਰ ਸਾਜ ਸਵਾਰਿਓ ਪਾਵਕ ਤਲੇ ਜਰਾਵਤ ਰੇ ਐਸੇ ਗੜ ਮੈਠ ਹੀਠ ਲੋ ਫੂਲ ਫੂਲ ਕਿਆ ਪਾਵਤ ਰੇ ਪੰਚ ਦੂਤ ਮੂੜ ਹਾਰ ਠੰਡ ਕੇਸ ਕਹੇ ਫਰਾਵਤ ਰੇ ਦ੍ਰਿਸ਼ਟ ਨਾਵੈ ਅੰਧ ਗਿਆਨੀ ਸੋਏ ਰਹੋ ਮਦ ਮਾਵਤ ਰੇ ਜਾਲ ਪਸਾਰ ਚੋਗ ਵਿਸਤਾਰੀ ਪੰਖੀ ਜਿਉਂ ਵਿਹਾਵਤ ਰੇ ਕਹੋ ਨਾਨਕ ਬੰਧਨ ਕਾਟਣ ਕੋ ਮੈਂ ਸਤਿਗੁਰ ਪੁਰਖ ਧਿਆਵਤ ਰੇ ਬਲਾਬਲ ਮੱਲਾ ਪੰਜਵਾਂ

Yeah.

Guru, why?

ਜਿਉ ਹਰ ਜੁਗ ਜੁਗ ਭਗਤੀ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ।

ਦਹਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਪਾਹੰਗੈ ਘਰ ਸੁਪਾਹੰਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਸਦਾ ਕੁਰਬਾਨੀ ਬੋਲਣਾ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨ ਆਉਣ ਦਿਆਵੇਂ ਧਾਏ ਸਭ ਥਾਈ ਹੋਏ ਸਹਾਇ।

ਕਿਰਤੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸੁਆਸਾਂ ਸੰਗ ਨਿਭਾਇਆ। ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਦੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ।

ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜੂਰ ਸੋ ਦਰ ਰਹਿਰਾ ਸਾਹਿਬ ਨੇ ਪਾਠ ਦੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਯਾਨ ਵਪਾਰ ਦੀ ਸਿਹਤ ਜਾਬੀ ਵਾਸਤੇ ਅਰਦਾਸ ਬੇਨਤੀ ਪਰਿਵਾਰ ਨੂੰ ਸਿਹਤ ਜਾਬੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਉਹਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਦਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਣੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਦੀਵਾਨਾਂ ਦੀ ਰਮਤਾ ਹੋ ਰਹੀ ਹੈ, ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Itni. ਇਤਨੀ ਹਾਜ਼ਰੀ ਪ੍ਰਵਾਨ ਕਰਨੀ ਕੁਲ ਚੁੱਕ ਦੀ ਖਿਮਾ ਸਵਾਹ ਹੁਣ ਆਪ ਜੀ ਨੂੰ ਸਤਿਕਾਰ ਦਿਓ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ।

ਗੁਰੂ ਸਵਾਰੀ ਸੰਗਤ ਜੀ ਧਿਆਨ ਦਿਓ, ਜਿੰਨੇ ਮਾਈ ਭਾਈ ਗੁਰਸਿੱਖ ਸਾਹਿਬਾਂ ਦੀ ਹਜ਼ੂਰੀ ਅੰਦਰ ਸੱਜ ਬੈਠੇ ਹੋ, ਬਹੁਤ ਹੀ ਸਹਿਜ ਵਿੱਚ ਸਤਿਗੁਰੂ ਜੀ ਨੂੰ ਸੀਸ ਝੁਕਾਓ, ਦੋਨੋਂ ਹੱਥ ਜੋੜੋ, ਪ੍ਰੇਮ ਵਿੱਚ ਭਿੱਜ ਕੇ ਰਸਨਾ ਦੁਆਰੇ ਬੁਲਾਓ ਫਤਿਹ। ਜਿੰਨੇ ਬੈਠੇ ਹੋ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਸਮਰੱਥ ਗੁਰੂ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਛਤਰ ਛਾਇਆ ਹੇਠ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਗੁਰੂ ਕੀ ਕਿਰਪਾ ਪ੍ਰਾਪਤ ਹੋ ਰਹੀ ਹੈ।

ਵਿੱਚ ਗੁਰੂ ਕੇ ਕੀਰਤਨੀਏ ਸਿੰਘ ਸਾਹਿਬਾਨ ਜੀ ਸ਼ਬਦ ਸਰਵਣ ਕਰਵਾ ਰਹੇ ਸਨ। ਹੋ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀ ਜੈ, ਇਹ ਬਖਸ਼ਿਸ਼ ਕਰਦੇ ਹੋ। ਔਰ ਗੁਰੂ ਦੀ ਬਖਸ਼ਿਸ਼ ਜਿਹੜੀ ਹੈ ਉਹ ਕਦੇ ਕੋਈ ਮੇਟ ਨਹੀਂ ਸਕਦਾ, ਗੁਰੂ ਦੀ ਬਖਸ਼ਿਸ਼ ਕਦੇ ਕੋਈ ਮੇਟ ਨਹੀਂ ਸਕਦਾ। ਜਦੋਂ ਤੁਸੀਂ ਬਖਸ਼ਣ ਪੜ੍ਹਦੇ ਹੋ ਤਾਂ ਮਹਾਰਾਜ ਕਹਿੰਦੇ ਗੁਰੂ ਦੀ ਬਖਸ਼ਿਸ਼, ਹਰ ਵੇਲੇ ਗੁਰੂ ਦੀ ਬਖਸ਼ਿਸ਼ ਸਿੱਖ ਦੇ ਨਾਲ ਵਰਤਦੀ ਹੈ। ਮੇਰਾ ਸਤਿਗੁਰ ਰਖਵਾਲਾ ਹੋਆ, ਹਰ ਕਿਰਪਾ ਪ੍ਰਭ ਹੱਥ ਦੇ ਰੱਖਿਆ, ਹਰ ਗੋ ਬਿੰਦ ਨਵਾਂ ਨਰੋਵਾ, ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ, ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ। ਗੁਰੂ ਤੋਂ ਬਲਹਾਰ ਜਾਈਏ, ਗੁਰੂ ਤੋਂ ਕੁਰਬਾਨ ਜਾਈਏ, ਤੇਰੀ ਬਖਸ਼ਣਾ ਮਿਟੈ ਕੋਈ। ਹੋ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀ ਜਾਏ, ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ। ਕਿਧਰੇ ਪ੍ਰਤੱਖ ਦਰਸ਼ਨ ਹੋ ਰਹੇ ਨੇ, ਕਿਧਰੇ ਸੁਪਨੇ ਵਿੱਚ ਵੀ ਦਰਸ਼ਨ ਹੋ ਜਾਣ, ਉਹਦੀ ਵਡਿਆਈ ਜਿਹੜੀ ਕੀਤੀ ਨਹੀਂ ਜਾਂਦੀ। ਇੱਕ ਵਾਰ ਪਿਆਰ ਵਿੱਚ ਆਖੋ ਜੀ, ਸਤਨਾਮ ਸ਼੍ਰੀ ਸ਼੍ਰੀ ਮਹਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿੱਤ ਬੜਾ ਪਿਆਰਾ ਲਿਖਿਆ ਜੀ। ਉਹ ਕਹਿੰਦੇ ਸੋਪਣ ਚਰਿੱਤਰ ਚਿੱਤਰ ਬਾਨਕ ਬਣੇ ਪਚਿੱਤਰ, ਪ੍ਰਤੱਖ ਦਰਸ਼ਨ ਨੇ ਐਸੀ ਬਖਸ਼ ਕਰੀਜਾ। ਸੁਪਨੇ ਵਿੱਚ ਐਸਾ ਸੁਪਨਾ ਚੱਲਿਆ ਹੈ, ਉਸ ਸੁਪਨੇ ਦੇ ਵਿੱਚ ਮੇਰੇ ਪ੍ਰਭੂ ਪਰਮਾਤਮਾ ਦੇ ਦੀਦਾਰ ਹੋ ਰਹੇ ਨੇ ਜੀਵ ਰੂਪ ਇਸਤਰੀ ਨੂੰ। ਕਿਸੇ ਨੇ ਆਵਾਜ਼ ਦਿੱਤੀ, ਭੈਣੇ ਜਾਗ। ਜਦੋਂ ਜਾਗੀ ਇੱਕਦਮ ਨਿੰਦਰ ਖੁੱਲੀ, ਤ੍ਰਿਪ ਕਰਕੇ ਉੱਠੀ, ਕਹਿਣ ਲੱਗੀ ਬੜੇ ਆਨੰਦ ਵਿੱਚ ਸੀ। ਕਾਹਦੇ ਆਨੰਦ ਸੀ? ਮੈਂ ਪਿਆਰੇ ਦੇ ਦੀਦਾਰ ਕਰ ਰਹੀ ਸੀ। ਉਹ ਪਿਆਰਾ ਕਿਹੋ ਜਿਹਾ ਸੀ? ਕਹਿਣ ਲੱਗੀ ਮੈਨੂੰ ਗੋਦ ਵਿੱਚ ਲੈ ਲਿਆ ਸੀ, ਮੈਨੂੰ ਲਾਡ ਲਡਾ ਰਿਹਾ ਸੀ। ਫਿਰ ਇਉਂ ਕਰ ਸਕੀਏ, ਉਹਦਾ ਰੂਪ ਦੱਸ, ਉਹਦੀਆਂ ਨੇਤਰਾਂ ਦੀ ਬਣਤਰ ਦੱਸ, ਉਹਦੇ ਮੁਖੜੇ ਦੀ ਬਣਤਰ ਦੱਸ, ਉਹ ਕਿਵੇਂ ਦਾ ਬੋਲਦਾ ਸੀ, ਅਤੇ ਉਹ ਬੜਾ ਸੋਹਣਾ ਅਲੰਕਾਰ ਬੱਧਾ ਹੈ। ਕਹਿਣ ਲੱਗੀ ਸੁਣ ਫਿਰ, ਸੋਪਣ ਚਰਿੱਤਰ ਚਿੱਤਰ ਬਾਨਕ ਬਣੇ ਪਚਿੱਤਰ, ਪਾਵਣ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ, ਅੱਜ ਮੇਰੇ ਆਏ ਨੇ। ਬੜਾ ਪਵਿੱਤਰ ਸੀ, ਬੜਾ ਮਨ ਮੋਹਣ ਵਾਲਾ ਸੀ, ਅੰਦਰ ਦੀ ਤਾਂਗ ਸੀ, ਮੇਰੇ ਅੰਦਰ ਪ੍ਰਾਪਤੀ ਹੋਈ ਹੈ, ਮੇਰੇ ਅੰਦਰ ਦੀ ਅੱਜ ਜਿਹੜੀ ਤੜਫ ਜਿਹੜੀ ਹੋਰ ਵੱਧ ਰਹੀ ਹੈ ਦੀਦਾਰ ਹੋ ਜਾਣ। ਬਾਨਕ ਬਣੇ ਪਚਿੱਤਰ ਪਾਵਣ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ, ਪਰਮ ਦਿਆਲ ਲਾਲ ਮੁਖ ਬਚਨ ਰਸਾਲ, ਮਦ ਮਦਰ ਪੀ ਆਏ ਹੈ, ਸੋਬਤ ਸਿਜਾਸਨ ਬਿਲਾਸਣ ਦੇ ਅੰਕਮਾਲ, ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ, ਚਾਤਰਕ ਸ਼ਬਦ ਸੁਣ ਅੱਖੀਆਂ ਉਗਰ ਗਏ, ਭਈ ਜਲ ਮੀਨ ਗਤ ਬਿਰ ਹੈ ਜਗਾਏ ਹੈ। ਪਾਜ ਮਾਰੀ ਅੱਖੀਆਂ ਖੁੱਲ ਗਈਆਂ ਨੇ, ਹੁਣ ਤੜਫ ਇੱਦਾਂ ਦੀ ਹੋ ਗਈ ਹੈ ਜਿਵੇਂ ਮੱਛੀ ਪਾਣੀ ਤੋਂ ਬਾਹਰ ਆ ਜਾਂਦੀ ਹੈ, ਅਤੇ ਪਾਣੀ ਤੋਂ ਬਿਨਾਂ ਰਿਹਾ ਨਹੀਂ ਜਾਂਦਾ, ਤੜਫਦੀ ਹੈ, ਜੀਵਨ ਅਧੂਰਾ ਹੈ ਪਾਣੀ ਤੋਂ ਬਿਨਾਂ। ਜੀਵ ਰੂਪ ਇਸਤਰੀ ਕਹਿੰਦੀ ਹੁਣ ਮੇਰੇ ਵਾਹਿਗੁਰੂ ਪਤੀ ਪਰਮਾਤਮਾ ਤੋਂ ਬਿਨਾਂ ਜੀਵਨ ਅਧੂਰਾ ਹੈ। ਉਹ ਰਸ ਫਿਰ ਚਾਹੁੰਦੀ ਹੈ, ਉਹ ਆਨੰਦ ਫਿਰ ਚਾਹੁੰਦੀ ਹੈ, ਅਤੇ ਜਿਵੇਂ ਜਿਵੇਂ ਆ ਕੇ ਗੁਰੂ ਦੀ ਹਜ਼ੂਰੀ ਅੰਦਰ ਗੁਰਸਿੱਖ ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਦੇ ਨੇ, ਤਿਵੇਂ ਤਿਵੇਂ ਨਾਮ ਵੱਧਦਾ ਹੈ, ਪ੍ਰੇਮ ਵੱਧਦਾ ਹੈ, ਤਿਵੇਂ ਤਿਵੇਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਵੱਡਿਆਂ ਭਾਗਾਂ ਵਾਲੇ ਉਹ ਗੁਰੂ ਕੀ ਕਿਰਪਾ ਹੈ, ਲੜੀਵਾਰ ਗੁਰੂ ਸ਼ਬਦ ਨਾਲ ਰੋਜ਼ਾਨਾ ਸਾਂਝ ਬਣਦੀ ਹੈ। ਅੰਮ੍ਰਿਤ ਵਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ ਹੈ। 428 ਅਤੇ 429 ਤੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਮ੍ਰਿਤ ਵਚਨਾਂ ਦੀ ਵਿਚਾਰ ਸਾਂਝ ਪਾਉਣ ਦਾ ਨਿਮਾਣਾ ਯਤਨ ਕਰੀਏ।

ਅੰਮ੍ਰਿਤ ਵਚਨ ਇਹ ਮਨ ਮਤ ਜਾਣ ਹੈ, ਧਿਆਨ ਦਿਓ, ਇਹ ਮਨ ਮਤ ਜਾਣ ਹੈ, ਹਰ ਦੂਰ ਹੈ ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ। ਇੱਥੋਂ ਅਰਥਾਂ ਦੀ ਆਰੰਭਤਾ ਹੋਵੇਗੀ। ਗੁਰੂ ਅਮਰਦਾਸ ਮਹਾਰਾਜ ਨੇ ਬੜੇ ਪਿਆਰੇ ਬਚਨ ਬਖਸ਼ੇ ਨੇ, ਇਹ ਮੇਰਿਆ ਮਨਾ ਤੂੰ ਮਤਾ ਜਾਣੇ, ਵੀ ਮੇਰਾ ਪ੍ਰਾਤਮਾ ਵਾਹਿਗੁਰੂ ਨਿਰੰਕਾਰ ਹਰੀ ਪਰਮਾਤਮਾ ਦੂਰ ਹੈ? ਨਾ ਨਾ, ਉਹ ਦੂਰ ਨਹੀਂ ਹੈ, ਸਦਾ ਵੇਖ ਹਦੂਰ, ਸਦਾ ਉਹਨੂੰ ਹਾਜ਼ਰ ਵੇਖਣਾ ਕਰ, ਵੀ ਉਹ ਹਾਜ਼ਰ ਹੈ। ਤੇ ਜਦੋਂ ਹਦੂਰ ਦੇਖੇਗੀ, ਕਿਰਪਾ ਵਰਤੇਗੀ, ਤਾਂ ਕਲਗੀਧਰ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਤੁਹਾਨੂੰ ਯਾਦ ਆ ਜਾਣੇ ਨੇ, ਕਿ ਕੱਕੇ ਨੂੰ ਸਿਆਰੀ, ਕਿ ਜ਼ਾਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ, ਹਮੇਸ਼ੁਲ ਸਲਾਮ ਹੈ, ਸਮਸਤੁਲ ਕਲਾਮ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨਲ ਚਿਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜ਼ਕ ਰਹੀਮ ਹੈ, ਉਹ ਹਾਜ਼ਰ ਹੈ। ਤਾਂ ਸਤਿਗੁਰੂ ਮਹਾਰਾਜ ਜੀ ਦਾ ਇੱਕ ਬਚਨ ਹੋਰ ਸੌਖਾ ਜਿਹਾ ਲਓ, ਇਹ ਬ੍ਰਹਮ ਗਿਆਨ ਦੀ ਅਵਸਥਾ ਹੈ। ਤਾਂ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਮਿਲ ਜਾਂਦੀ ਹੈ, ਉਹ ਤਾਂ ਹਾਜ਼ਰ ਵੇਖਦੇ ਨੇ ਗੁਰੂ ਕੀ ਅੰਮ੍ਰਿਤ ਬਾਣੀ।

ਸ੍ਰੀ ਬਨਵਾਸ ਜੀ ਕਹਿੰਦੇ ਜਿਨ੍ਹਾਂ ਦੀ ਬ੍ਰਹਮ ਗਿਆਨ ਦੀ ਅਵਸਥਾ ਹੈ ਉਹ ਜਰੇ ਜਰੇ ਚੋਂ ਪਰਮਾਤਮਾ ਨੂੰ ਵੇਖਦੇ ਨੇ, ਉਹ ਮੇਰਿਆ ਮਨਾ ਜਿਹੜਾ ਜਰੇ ਜਰੇ ਵਿੱਚ ਸਮਾਇਆ ਹੋਇਆ ਹੈ ਉਹਨੂੰ ਸਦਾ ਧਿਆ ਜੀ ਵਿਛੁੜ ਜਾਂਦਾ ਕਿਧਰੇ, ਜਿਵੇਂ ਸਰੀਰ ਚੋਂ ਸਵਾਸ ਨਿਕਲਦੇ ਨੇ ਸੱਜਣ ਮਿੱਤਰ ਕੁਟੰਬ ਕਬੀਲਾ ਸਾਰੇ ਦੇ ਸਾਰੇ ਵਿਛੁੜ ਜਾਂਦੇ ਨੇ ਤੇ ਉਹ ਵਿਛੜਦਾ ਵੀ ਹੈ, ਤਾਂ ਮਹਾਰਾਜ ਕਹਿੰਦੇ ਬਿਲਕੁਲ ਨਹੀਂ ਹੈ ਕਿਉਂਕਿ ਉਹ ਜਰੇ ਜਰੇ ਵਿੱਚ ਹੈ। ਸਾਹਿਬ ਕਹਿੰਦੇ ਈਤ ਊਤ ਨਹੀਂ

ਨੇ ਬਣਾਈ ਹੋਵੇਗੀ ਉਹਦਾ ਕੋਈ ਪਤਾ ਨਹੀਂ, ਉਹ ਕਿੱਥੇ ਹੈ ਤੇ ਕਿੱਥੇ ਨਹੀਂ ਉਹਦਾ ਕੋਈ ਪਤਾ ਨਹੀਂ ਹੈ। ਆਮ ਚੌਂਕਾਂ ਦੇ ਵਿੱਚ ਬੜੇ ਬੜੇ ਵੱਡੇ ਬੁੱਤ ਲੱਗਦੇ ਨੇ, ਪੱਥਰ ਦੇ ਬਣੇ ਹੁੰਦੇ ਨੇ, ਘੋੜੇ ਬਣੇ ਹੁੰਦੇ ਨੇ, ਆਪਾਂ ਸੁਭਾਵਕ ਉਹਨਾਂ ਬੁੱਤਾਂ ਨੂੰ ਵੇਖ ਕੇ ਤੇ ਬੰਦਾ ਕਹਿੰਦਾ ਜੀ ਆਹ ਬੁੱਤ ਤਾਂ ਬਹੁਤ ਵਧੀਆ ਬਣਿਆ ਹੋਇਆ ਹੈ। ਇੱਕਦਮ ਕੋਈ ਚਿੱਤਰਕਾਰ ਉਹਦੇ ਵੱਲੇ ਸੁਰਤ ਜਾਂਦੀ ਹੈ, ਪਰ ਉਹ ਚਿੱਤਰਕਾਰ ਬਣਾਉਣ ਵਾਲਾ ਬੈਠਾ ਕਿੱਥੇ ਹੈ ਉਹਦਾ ਕੋਈ ਪਤਾ ਹੀ ਨਹੀਂ ਹੈ। ਪਰ ਸਤਿਗੁਰੂ ਮਹਾਰਾਜ ਕਹਿੰਦੇ ਬਹੁਤੇ ਦ੍ਰਿਸ਼ਟਾਂਤ ਨਾਮ ਹੈ, ਲੰਮਾ ਸਮਾਂ ਅਜਾਇਆ ਹੀ ਜਾਂਦਾ ਹੈ, ਦੋ ਹੀ ਬਹੁਤ ਨੇ। ਆ ਸਰੀਰ ਦੀ ਚਿੱਤਰਕਾਰੀ ਕੀ ਹੈ, ਕਿੰਨੇ ਰਚੀ ਹੈ? ਮੇਰੇ ਪਰਮਾਤਮਾ ਨੇ ਸਰੀਰ ਦੀ ਚਿੱਤਰਕਾਰੀ ਰਚੀ ਹੋਈ ਹੈ, ਕੋਠੜਾ ਰਚਿਆ ਹੋਇਆ ਹੈ, ਤੇ ਚਿੱਤਰਕਾਰੀ ਰਚ ਕੇ ਤੇ ਚਿੱਤਰਕਾਰ ਵਾਲੇ ਨੂੰ ਬਾਹਰ ਲੱਭਣ ਦੀ ਲੋੜ ਨਹੀਂ ਹੈ, ਉਹ ਤਾਂ ਅੰਦਰ ਹੀ ਆ ਗਿਆ ਹੈ। ਤਾਂ ਮਹਾਰਾਜ ਕਹਿੰਦੇ ਹੈ ਇਹੋ ਜੱਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਇਹ ਕੋਠੜਾ ਜਿਹੜਾ ਹੈ ਚਿੱਤਰਕਾਰੀ ਹੈ, ਇਹ ਪਰਮਾਤਮਾ ਦਾ ਬਣਾਇਆ ਹੋਇਆ ਤੇ ਬਣਾਉਣ ਵਾਲਾ ਵੀ ਪਿੱਛੇ ਹੀ ਬੈਠਾ ਹੋਇਆ, ਉਹਨੂੰ ਬਾਹਰ ਲੱਭਦੇ ਪਾਲ ਕਿਹੜਾ ਚਿੱਤਰਕਾਰ ਹੈ। ਗਰੀਬ ਨਿਵਾਜ ਕਹਿੰਦੇ ਦੇਖ ਇਹੋ ਜੱਗ ਸੰਸਾਰ ਦੀ ਇਹ ਕੋਠੜੀਆਂ ਰਚੀਆਂ ਹੋਈਆਂ ਨੇ, ਸਰੀਰ ਰਚੇ ਹੋਏ ਨੇ, ਇਹੋ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ, ਵਿੱਚੇ ਹੀ ਆਪਣਾ ਵਾਸ ਕਰਕੇ ਬੈਠਾ ਹੈ, ਕਿਉਂ ਜਰੇ ਜਰੇ ਵਿੱਚ ਹੈ। ਗਰੀਬ ਨਿਵਾਜ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ, ਜਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ ਗਿਰੇ ਹਰੀ ਗੁਫੇ ਹਰੀ ਇਹਾਂ ਹਰੀ ਊਹਾਂ ਹਰੀ ਜ਼ਿਮੀ ਹਰੀ ਜ਼ਮਾ ਹਰੀ ਅਲੇਖ ਹਰੀ ਅਭੇਖ ਹਰੀ ਅਦਵੈਖ ਹਰੀ ਜ਼ਿਮੀ ਜ਼ਮਾਨ ਬਿਖ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾਡ ਹੈ ਨਾ ਘਾਟ ਬਾਡ ਹੋਤ ਹੈ ਨਾ ਹਾਣ ਹੈ ਨਾ ਬਾਣ ਹੈ ਸਮਾਨ ਰੂਪ ਜਾਨੀਏ ਇੱਕ ਰਸ ਛਾਇਆ ਹੋਇਆ ਹੈ। ਤਾਂ ਇਸ ਕਰਕੇ ਗਰੀਬ ਨਿਵਾਜ ਕਹਿੰਦੇ ਨੇ ਉਹਨੂੰ ਆਪਣੇ ਅੰਗ ਸੰਗ ਵੇਖਣਾ ਕਰ, ਅੰਦਰ ਝਾਤ ਮਾਰਨਾ ਕਰ। ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਹੇ। ਹਵਾ ਵਿੱਚ ਵੀ ਉਹ ਹੈ, ਪੌਣ ਪਾਣੀ ਵਿੱਚ ਵੀ ਉਹੀ ਵਰਤਦਾ ਹੈ, ਅੱਗ ਵਿੱਚ ਵੀ ਤਾਂ ਉਹੀ ਵਰਤ ਰਿਹਾ ਹੈ। ਤਾਂ ਹੀ ਤੇ ਪ੍ਰਹਲਾਦ ਨੂੰ ਸਾੜ ਨਹੀਂ ਸਕੀ, ਉਹ ਜ਼ਰੇ ਜ਼ਰੇ ਦੇ ਵਿੱਚ ਸਮਾਇਆ ਹੋਇਆ। ਜਾਂ ਇਉਂ ਕਹਿ ਲਓ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣ ਹਾਰ ਅਨਕ ਭਾਂ ਤੋਏ ਪਸਰਿਆ ਨਾਨਕ ਏਕ ਓਂਕਾਰ। ਕੇਵਲ ਇੱਕੋ ਹੀ ਹੈ, ਇੱਕ ਬੋਲ ਹੋਰ ਲੈ ਲਓ, ਆਪਾਂ ਦ੍ਰਿਸ਼ਟਾਂਤ ਬਾਣੀ ਦੇ ਬੇਅੰਤ ਲੈ ਲਏ ਨੇ, ਇੱਕ ਹੋਰ ਲਈਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ, ਸਾਹਿਬ ਕਹਿੰਦੇ ਘੱਟ ਘੱਟ ਮੈਂ ਹਰ ਜੂ, ਜੱਜੇ ਨੂੰ ਦਲੈਂਕੜ ਜੂ ਹਰੀ ਜੀ ਪਰਮਾਤਮਾ ਵਾਹਿਗੁਰੂ, ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਇਹ ਗੱਲ ਰੱਬ ਦੇ ਪਿਆਰੇ ਨੇ ਪੁਕਾਰ ਕੇ ਕਹੀ ਹੈ, ਜੈਸੇ ਤਿਲ ਬਾਸ ਬਾਸ ਲੀਜੀ ਆ ਤਾਂ ਕੁਸਮ ਸੈ ਤਾਂ ਤੇ ਹੋਤ ਹੈ ਫੁਲੇਲ ਜਤਨ ਕਹਿ ਜਾਨੀ ਹੈ, ਜੈਸੇ ਤੋਂ ਉਟਾਏ ਦੁੱਧ ਜਮਨ ਜਮਾਏ ਮੱਥ ਸੰਜਮ ਸਹਿਤ ਕ੍ਰਿਤ ਪ੍ਰਗਟ ਕਹਿ ਮੰਨੀਐ, ਜੈਸੇ ਕੂਆ ਖੋਦ ਬਸੁਦਾ ਤਸਾਏ ਕੋਰੀ ਲਾਚ ਕੋ ਬਹਾਏ ਡੋਲ ਕਾਟ ਜਲ ਆਨੀਐ, ਗੁਰ ਉਪਦੇਸ਼ ਪੈਸੇ ਭਾਵਣੀ ਭਗਤ ਭਾਏ ਘੱਟ ਘੱਟ ਪੂਰਨ ਬ੍ਰਹਮ ਪਹਿਚਾਨੀਐ। ਆਖੋ ਸਤਨਾਮ ਸ਼੍ਰੀ, ਗੱਜ ਕੇ ਆਖੋ ਸਤਨਾਮ ਸ਼੍ਰੀ। ਕਵਿਤ ਪੜ੍ਹਿਆ ਅਰਥ ਕਰਦੇ ਹਾਂ, ਜੈਸੇ ਤਿਲ ਬਾਸ, ਤਿਲ ਵਿੱਚ ਉਹਦਾ ਵਾਸਾ ਹੈ ਤੇ ਤਿਲ ਦਾ ਯਤਨ ਕੀਤਾ ਜਾਵੇ ਤਾਂ ਤੇ ਹੋਤ ਹੈ ਫੁਲੇਲ, ਉਹਨਾਂ ਤਿਲਾਂ ਤੋਂ ਫੁੱਲਾਂ ਤੋਂ ਤਿਲਾਂ ਦੇ ਫੁੱਲਾਂ ਤੋਂ ਫੁਲੇਲ ਅਤਰ ਬਣ ਜਾਂਦਾ ਹੈ, ਹੈ ਤੇ ਵਿੱਚੇ ਹੀ ਹੈ ਪਰ ਨਜ਼ਰ ਨਹੀਂ ਸੀ ਆ ਰਿਹਾ, ਹੈ ਪਰਮਾਤਮਾ ਕੋਲ ਹੀ ਹੈ। ਜੈਸੇ ਤਿਲ ਬਾਸ ਬਾਸ ਲੀਜੀ ਹੈ ਤਾਂ ਕੁਸਮ ਸੈ, ਉਹੀ ਤਿਲ ਥੋੜਾ ਜਿਹਾ ਬੋਇਆ ਕੁਸਮ ਵਿੱਚ ਫੁੱਲ ਆ ਗਿਆ, ਫੁੱਲ ਤੋਂ ਬਾਅਦ ਅਤਰ ਬਣ ਗਿਆ, ਸੁਗੰਧੀਆਂ ਵਾਲੀਆਂ ਚੀਜ਼ਾਂ ਬਣ ਗਈਆਂ ਨੇ। ਜੈਸੇ ਤਿਲ ਬਾਸ ਬਾਸ ਲੀਜੀ ਹੈ ਤਾਂ ਕੁਸਮ ਸੈ ਤਾਂ ਤੇ ਹੋਤ ਹੈ ਫੁਲੇਲ ਜਤਨ ਕਹਿ ਜਾਨੀ ਹੈ, ਅਤਰ ਫੁਲੇਲ ਤਾਂ ਬਣਿਆ ਉਹ ਜਤਨ ਕੀਤਾ ਹੈ ਤੇਰੇ ਅੰਦਰੋਂ ਪ੍ਰਮਾ

ਹੋਵੇਗਾ, ਤੈਨੂੰ ਰਸਨਾ ਦੁਆਰੇ ਕਹਿਣਾ ਪਵੇਗਾ ਸਤਨਾਮ ਸ਼੍ਰੀ ਵਾਹਿਗੁਰੂ। ਦੂਜਾ ਬੋਲ, ਜੈਸੇ ਤੋਂ ਉਟਾਏ ਦੁੱਧ, ਉਟਾਏ ਦੁੱਧ ਨੂੰ ਕਾੜਿਆ, ਦੁੱਧ ਨੂੰ ਗਰਮ ਕੀਤਾ, ਬਾਲਾ ਦਿੱਤਾ ਉਬਲਿਆ ਹੈ, ਤੇ ਫਿਰ ਕੀ ਕੀਤਾ, ਉਹਦਾ ਦਹੀਂ ਜਮਾਉਣਾ ਹੈ, ਤੇ ਉਬਲੇ ਦਾ ਵੀ ਦਹੀਂ ਛੇਤੀ ਗਰਮ ਗਰਮ ਦਾ ਨਹੀਂ ਜੰਮਦਾ, ਪਾਣੀ ਵੱਖ ਹੋ ਜਾਂਦਾ, ਫੁੱਟੀਆਂ ਵੱਖ ਹੋ ਜਾਂਦੀਆਂ ਨੇ। ਹੁਣ ਦੇਖੋ ਕਿੱਥੇ ਪਹੁੰਚਣਾ ਹੈ, ਪਹਿਲਾਂ ਦੁੱਧ ਗਰਮ ਕੀਤਾ ਹੈ, ਜੈਸੇ ਤੋਂ

ਮਾਥਵੀ ਦਹੀਂ ਜਾਮਣ ਲਾਤੀ ਥੋੜੀ ਜੀ, ਉਹਨੇ ਕੀ ਕੀਤਾ ਜੀ ਬੋਲੋ, ਦਹੀਂ ਬਣਾ ਤਾ, ਦਹੀਂ ਬਣ ਗਿਆ। ਜੈਸੇ ਤੋ ਟਾਏ ਦੁੱਧ ਜਾਮਣ ਜਮਾਏ ਮੱਥ, ਸੰਜਮ ਸਹਿਤ ਘ੍ਰਿਤ ਪ੍ਰਗਟ ਕਹਿ ਮਾਨੀ। ਫਿਰ ਸੰਜਮ ਨਾਲ ਮਧਾਣੀ ਪਾ ਕੇ ਉਹਨੂੰ ਗੇੜਾ ਦਿੱਤਾ, ਉਹਦੇ ਵਿੱਚੋਂ ਮੱਖਣ ਨਿਕਲਿਆ, ਮੱਖਣ ਤੋਂ ਗਾਂ, ਹਾਂਜੀ ਘਿਓ ਬਣ ਗਿਆ। ਕਿੱਥੇ ਦੀ ਕਿੱਥੇ ਵੱਧ ਪਹੁੰਚ ਗਈ ਹੈ, ਪਰ ਉੱਥੋਂ ਪਹੁੰਚਣਾ ਪੈਣਾ ਹੈ। ਤੀਜਾ ਬੋਲ, ਜੈਸੇ ਕੂਆ ਖੋਦ, ਕੂਆ ਕੱਕੇ ਨੂੰ ਦਲੈਂਕੜ, ਐੜੇ ਨੂੰ ਕੰਨਾ, ਕੂਆ, ਕੂਆ ਦਾ ਅਰਥ ਹੈ ਖੂਹ, ਖੂਹ ਪੁੱਟਿਆ ਜੇ, ਬੜਾ ਯਤਨ ਕੀਤਾ, ਐਵੇਂ ਥੋੜੀ ਪਾਣੀ ਨਿਕਲਣਾ ਪੈਂਦਾ, ਬੜਾ ਵੱਡਾ ਖੂਹ ਪੁੱਟਿਆ ਜਾਂਦਾ, ਮਿੱਟੀ ਪੱਟੀ ਜਾਂਦੀ ਹੈ, ਚਾਰ ਚੁਫੇਰੇ ਦੇ ਮਣੀਆਂ ਵਧੀਆਂ ਜਾਂਦੀਆਂ ਨੇ, ਬੜਾ ਜ਼ੋਰ ਲਾਇਆ, ਬੜਾ ਤਕੜਾ ਘਾਲਣਾ ਘਾਲੀ ਹੈ। ਜੈਸੇ ਕੂਆ ਖੋਦ ਬਸੂਦਾ, ਬਸਦਾ ਮੀਨਜ਼ ਹੁੰਦਾ ਧਰਤੀ, ਧਰਤੀ ਨੂੰ ਖੋਦ ਖੋਦ ਕੇ ਖੂਹ ਤਿਆਰ ਕੀਤਾ, ਤੇ ਜਦੋਂ ਖੂਹ ਤਿਆਰ ਹੋ ਗਿਆ ਤੇ ਖੂਹ ਚੋਂ ਪਾਣੀ ਨਜ਼ਰ ਆ ਗਿਆ, ਪਰ ਪਾਣੀ ਨਜ਼ਰ ਤਾਂ ਆ ਗਿਆ, ਪਾਣੀ ਬਾਹਰ ਨਹੀਂ ਨਿਕਲਿਆ, ਪਾਣੀ ਨਜ਼ਰ ਤਾਂ ਆ ਗਿਆ ਪਰ ਪਾਣੀ ਬਾਹਰ ਨਹੀਂ ਨਿਕਲਿਆ। ਪਾਣੀ ਨੂੰ ਕੱਢਣ ਵਾਸਤੇ ਅਗਾਂਹ ਹੋਰ ਯਤਨ ਕਰਨਾ, ਗੁਰਦੁਆਰੇ ਆ ਗਏ ਜੇ, ਰੱਬ ਜਦਰ ਨਾ ਯਾਦ ਆ ਗਿਆ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋ ਗਏ ਨੇ, ਪਰ ਜਿਹੜਾ ਅੰਦਰ ਬੈਠਾ ਉਹਨੂੰ ਵੀ ਬਾਹਰ ਕੱਢਣ ਦਾ ਯਤਨ ਕਰਨਾ ਹੈ, ਅੰਦਰੋਂ ਮੇਰਾ ਵਾਹਿਗੁਰੂ ਪ੍ਰਗਟ ਹੋ ਜਾਵੇ। ਜੈਸੇ ਕੂਆ ਖੋਦ ਕਹਿ ਵਸਤੂ ਦਾ ਤਸਾਏ ਕੋਰੀ, ਹੁਣ ਅਗਲਾ ਬੋਲ, ਲਾਜ ਕੋ ਬਹਾਏ ਡੋਲ, ਲਾਜ ਕੋ ਬਹਾਏ ਡੋਲ, ਕਾਢ ਜਲ ਆਨੀ ਹੈ। ਲੱਜ ਸਮਝਦੇ ਹੋ, ਰੱਸੀ ਡੋਲ ਬਾਲਟੀ ਉਹਦੇ ਨਾਲ ਬੰਨ ਕੇ ਖੂਹ ਵਿੱਚ ਸੱਟੀ, ਟੁਬਕੀਆਂ ਲਾਈਆਂ ਤਾਂ ਪਾਣੀ ਖੂਹ ਵਿੱਚੋਂ ਹੀ ਬਾਹਰ ਆ ਗਿਆ, ਹੈ ਤੇ ਕੋਲ ਹੀ ਹੈ, ਦੂਰ ਨਹੀਂ ਹੈ। ਤਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਅੰਦਰ ਦੇਖਣਾ ਹੈ ਉਹਨੂੰ। ਫਿਰ ਸੁਣੋ, ਜੈਸੇ ਕੂਆ

ਉਹ ਵੇਖਦਾ ਹੈ ਨਾ, ਬੰਦਾ ਕਹਿੰਦਾ ਜੀ ਆਹ ਕੰਮ ਕੀਤਾ, ਕੋਈ ਨੀ ਵੇਖਦਾ, ਕੋਈ ਨੀ ਵੇਖਦਾ, ਪਰ ਉਹ ਮੇਰਾ ਵਾਹਿਗੁਰੂ ਹਰ ਵੇਲੇ ਤੇਰੇ ਨੂੰ ਵੇਖ ਰਿਹਾ ਹੈ, ਉਹਦੇ ਤੋਂ ਛੁਪਿਆ ਨਹੀਂ ਛੁਪਦਾ। ਸਾਹਿਬ ਜੀ ਕਹਿੰਦੇ ਹੱਟ ਪੱਟਣ ਵਿੱਚ ਮੰਦਰ ਭੰਨੈ ਕਰ ਚੋਰੀ ਕਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛੁਪਾਵੇ। ਇੱਥੋਂ ਤੱਕ ਬੋਲ ਕਹਿ ਦਿੱਤੇ, ਦੇ ਕਿਵਾੜ ਅਣਕ ਪੜਦੇ ਮੈਂ ਪਰਦਾ ਰਸਨ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕੈ। ਗਰੀਬ ਨਿਵਾਸ ਜੀ ਕਹਿੰਦੇ ਸਦ ਸੁਣਦਾ ਵੀ ਹੈ, ਅਰਦਾਸ ਕਿਉਂ ਕਰਦੇ ਹੋ? ਮੇਰਾ ਵਾਹਿਗੁਰੂ ਸੁਣਦਾ ਹੈ, ਜਾਗਤ ਜੋਤ ਜਪੈ ਨਿਸ ਵਾਸਰ, ਇਹ ਜਗਦੀ ਜੋਤ ਹੈ। ਤਾਂ ਮਹਾਰਾਜ ਕਹਿੰਦੇ ਉਹ ਵੇਖਦਾ ਵੀ ਹੈ, ਸ਼ਬਦ ਰਿਹਾ ਭਰਪੂਰ, ਸ਼ਬਦ ਦੁਆਰੇ ਪਤਾ ਲੱਗੇਗਾ ਜਰੇ ਜਰੇ ਵਿੱਚੋਂ ਹੈ। ਉਹ ਕੈਸਾ ਸਤਿਗੁਰੂ ਹੈ? ਤੇ ਆਰੰਭ ਦੇ ਬੋਲ ਨੇ ਸਤਿਗੁਰ ਤੇ ਗੁਣ ਉਪਜੈ, ਜਿਹੜਾ ਜਰੇ ਜਰੇ ਵਿੱਚ ਸਮਾਇਆ ਹੋਇਆ ਹੈ ਉਸ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਵੇਗਾ। ਤਾਂ ਗਰੀਬ ਨਿਵਾਜ ਕਹਿੰਦੇ ਤੇਰੇ ਅੰਦਰੋਂ ਸ਼ੁਭ ਗੁਣ ਪੈਦਾ ਹੋ ਜਾਣਗੇ, ਪ੍ਰਭ ਮੇਲੇ ਸੋਏ, ਤੇਰਾ ਮਿਲਾਪ ਉਹਦੇ ਨਾਲ ਹੋ ਜਾਵੇਗਾ। ਵਾਰਾਂ ਤੇ ਵਧੀਕ ਪੜ੍ਹਦੇ ਹੋ, ਵਾਹੋ ਵਾਹੋ ਸਤਿਗੁਰ ਸਤਿਪੁਰਖ ਹੈ, ਜਿਨ ਸੱਚ ਜਾਤਾ ਸੋਏ, ਜਿੱਤ ਮਿਲਿਆ ਜਿੱਤ ਮਿਲਿਆ ਜਿਹਨੂੰ ਮਿਲਣ ਕਰਕੇ ਤ੍ਰਿਸ਼ਨਾ ਉੱਤਰ ਜਾਂਦੀ ਹੈ। ਵਾਹੋ ਵਾਹੋ ਸਤਿਗੁਰ ਸਤਿਪੁਰਖ ਹੈ, ਜਿਨ ਸੱਚ ਜਾਤਾ ਸੋਏ, ਜਿੱਤ ਮਿਲਿਆ ਤਿੱਖ ਉੱਤਰ ਆਏ, ਤਨ ਮਨ ਸੀਤਲ ਹੋਏ। ਵਾਹੋ ਵਾਹੋ ਸਤਿਗੁਰ ਸਤਿਪੁਰਖ ਹੈ, ਜਿਸ ਨੂੰ ਸੰਮਤ ਸਭ ਕੋਏ। ਵਾਹੋ ਵਾਹੋ ਸਤਿਗੁਰ ਨਿਰਵੈਰ ਹੈ, ਜਿਸ ਨਿੰਦਾ ਉਸਤਤ ਤੁਲ ਹੋਏ। ਗੁਰੂ ਦੀ ਕੋਈ ਉਸਤਤ ਕਰੇ ਨਿੰਦਿਆ ਕਰੇ ਗੁਰੂ ਨੂੰ ਕੋਈ ਫਰਕ ਨਹੀਂ ਹੈ, ਉਹ ਨਿਰੰਕਾਰ ਹੈ। ਜਿਸ ਨਿੰਦਾ ਉਸਤਤ ਤੁਲ ਹੋਏ। ਵਾਹੋ ਵਾਹੋ ਸਤਿਗੁਰ ਸੁਜਾਨ ਹੈ, ਜਿਸ ਅੰਤਰ ਬ੍ਰਹਮ ਵਿਚਾਰ। ਵਾਹੋ ਵਾਹੋ ਸਤਿਗੁਰ ਨਿਰੰਕਾਰ ਹੈ, ਜਿਸ ਅੰਤ ਨਾ ਪਾਰਾ ਵਾਰ। ਵਾਹੋ ਵਾਹੋ ਸਤਿਗੁਰੂ ਹੈ, ਜੇ ਸੱਚ ਦ੍ਰਿੜਾਏ ਸੋਏ, ਨਾਨਕ ਸਤਿਗੁਰੂ। ਵਾਹੋ ਵਾਹੋ ਜਿਸ ਤੇ ਨਾਮ ਪ੍ਰਾਪਤ ਹੋਏ। ਪਾਤਸ਼ਾਹ ਜੀ ਕਹਿੰਦੇ ਸਤਿਗੁਰੂ ਜੀ ਦੀ ਵੱਡੀ ਵਡਿਆਈ ਹੈ, ਗੁਣ ਉਪਜੈ, ਸ਼ੁਭ ਗੁਣ ਪੈਦਾ ਹੁੰਦੇ ਨੇ ਜਾਂ ਪ੍ਰਭ ਮੇਲੇ ਸੋਏ। ਸਹਿਜੇ ਨਾਮ ਧਿਆਈ ਹੈ ਗਿਆਨ ਪ੍ਰਗਟ ਹੋਏ, ਸਹਿਜੇ ਤੋਂ ਭਾਵ ਸ਼ਾਂਤੀ ਵਿੱਚ, ਸਹਿਜ ਵਿੱਚ, ਜਿਹਨੂੰ ਗੁਰਦੇਵ ਮਹਾਰਾਜ ਕਹਿੰਦੇ ਨੇ ਹਰ ਕਾ ਬਿਲੋਵਨਾ। ਹਾਂਜੀ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ, ਤਾਂ ਹੀ ਮਹਾਰਾਜ ਕਹਿੰਦੇ ਸਹਿਜ ਸ਼ਾਂਤੀ ਵਿੱਚ ਉਹਨੂੰ ਰਿੜਕ, ਸਹਿਜ ਵਿੱਚ ਗੁਰੂ ਗੁਰੂ ਨੂੰ ਜਪ। ਪਰ ਰਿੜਕਣਾ ਕਿੱਥੇ ਨੇ? ਫਿਰ ਦਹੀਂ ਦੀ ਗੱਲ ਆ ਗਈ ਹੈ, ਮਾਟੀ ਵਿੱਚ, ਭਾਂਡੇ ਵਿੱਚ। ਤਨ ਕਰ ਮਟਕੀ, ਜਿਹਦਾ ਰਿੜਕਣਾ ਸਰੀਰ ਭਾਂਡਾ ਬਣ ਜਾਵੇ। ਪਰ ਭਾਂਡਾ ਰਿੜਕਣ ਤੋਂ ਪਹਿਲਾਂ ਖਿਆਲ ਕਰੀ, ਭਾਂਡਾ ਧੋਏ ਬਾਤ ਲਮੇਰੀ ਨਾ ਹੋਵੇ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਦੈ ਕੋ ਜਾਵੋ। ਤਨ ਕਰ ਮਟਕੀ ਮਨ ਮਾਹੇ ਬਲੋਈ, ਮਨ ਮਾਹੇ ਬਲੋਈ, ਮਨ ਮਧਾਣੀ ਹੈ। ਤਨ ਕਰ ਮਟਕੀ ਮਨ ਮਾਹੇ ਬਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ। ਹਰ ਕਾ ਬਿਲੋਵਣ ਮਨ ਕਾ ਵਿਚਾਰ, ਗੁਰ ਪ੍ਰਸਾਦ ਪਾਵੈ ਅੰਮ੍ਰਿਤ ਧਾਰਾ, ਕਹੋ ਕਬੀਰ ਨਦਰ ਕਰੇ ਜੇ ਮੀਰਾ, ਰਾਮ ਨਾਮ ਲੱਗ ਉੱਤਰੇ ਪੀਰਾ। ਸਾਹਿਬ ਜੀ ਕਹਿੰਦੇ ਸਹਿਜ ਨਾਮ ਮੋ, ਮੰਮੇ ਨੂੰ ਔਂਕੜ ਹੈ ਨਾਮ ਮੋ, ਜਿਹੜਾ ਨਾਮ ਦਾ ਸਾਰਾ ਪਸਾਰਾ ਫਸਰਿਆ ਉਸ ਨਾਮ ਨੂੰ ਧਿਆਈ ਹੈ। ਧਿਆਤਾ ਧੇ ਗਿਆਤਾ ਗੇ, ਉਹਨੂੰ ਧਿਆ, ਉਹਨੂੰ ਜਪ। ਤਾਂ ਮਹਾਰਾਜ ਜੀ ਕਹਿੰਦੇ ਨੇ ਨਾਮ ਦੁਆਰੇ ਗਿਆਨ ਪ੍ਰਗਟ ਹੋਏ, ਤੇਰੇ ਅੰਦਰੋਂ ਗਿਆਨ ਪ੍ਰਤੱਖ ਪ੍ਰਗਟ ਹੋ ਜਾਵੇਗਾ। ਕਥਾ ਵਾਲੇ ਨੂੰ ਗਿਆਨ ਵਾਲਾ ਕਹਿ ਦਿੰਦੇ ਹੋ, ਗਿਆਨੀ ਹੈ, ਕਿਤਾਬਾਂ ਦਾ ਗਿਆਨੀ ਤੇ ਬਹੁਤ ਮੇਰੇ ਵਰਗਾ ਹੈਗਾ ਹੀ ਹੈਗਾ। ਕਿਤਾਬਾਂ ਦਾ ਵੀ ਗਿਆਨ ਕੋਈ ਸੌਖੀ ਬਾਤ ਨਹੀਂ ਹੈ, ਪਰ ਅਗਾਂਹ ਤੋਂ ਅਗਾਂਹ ਮਿਲਦਾ ਇਹ ਗਿਆਨ ਕੁਝ ਹੋਰ ਹੈ, ਤੇ ਜਦੋਂ ਸ਼ਬਦ ਦੁਆਰੇ ਅੰਦਰੋਂ ਕੁਝ ਨਿਕਲਦਾ ਉਹ ਕੁਝ ਹੋਰ ਹੈ, ਉਹ ਕੁਝ ਹੋਰ ਹੈ, ਉਹਨਾਂ ਦਾ ਆਪਸ ਵਿੱਚ ਮਿਲਾਪ ਨਹੀਂ ਕਰਦਾ। ਤੁਸੀਂ ਮਸਕੀਨ ਜੀ ਦੀ, ਜਪਜੀਤ ਸਾਹਿਬ ਜੀ ਦਾ ਟੀਕਾ ਪੜ੍ਹ ਕੇ ਦੇਖੋ, ਉਹ ਕਹਿੰਦੇ ਪਹਿਲਾ ਟੀਕਾ ਜੋ ਮੈਂ ਲਿਖਿਆ ਉਹਦੇ ਅਰਥ ਕੁਝ ਹੋਰ ਨੇ, ਜਦੋਂ ਮੈਂ ਦੂਜੀ ਵਾਰ ਲਿਖਿਆ ਉਹਦੇ ਅਰਥ ਕੁਝ ਕਥਾ ਕੀਤੀ ਹੋਰ ਹੋ ਗਏ। ਕਹਿੰਦੇ ਜਦੋਂ ਅਗਾਂਹ ਚਲਾ ਗਿਆ ਤੇ ਜਿਹੜਾ ਚੌਥੀ ਪੰਜਵੀਂ ਵਾਰ ਹੋਇਆ ਉਹ ਕੁਝ ਅਨੋਖਾ ਹੀ ਆਨੰਦ ਬਣ ਗਿਆ, ਅੰਦਰੋਂ ਖੇਡ ਹੋਰ ਵਰਤ ਗਈ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਗਿਆਨ ਪ੍ਰਗਟ ਹੋਏ। ਅਗਲੇ ਬੋਲ ਰਿਹਾ ਉਹ ਤੋਂ ਬਾਅਦ, ਗੁਰਮੁਖ ਆਪ ਪਛਾਣਿਆ
ਇੰਨੀ ਇੱਕ ਮਨ ਧਿਆਇਆ। ਬਹੁਤ ਵੱਡੀ ਬਾਤ ਜੇ ਬੰਦਾ ਦੂਜੇ ਨੂੰ ਤੇ ਪਛਾਣਦਾ, ਕਹਿੰਦਾ ਜੀ ਮੈਂ ਤੈਨੂੰ ਪਛਾਣ ਲਿਆ, ਮੈਂ ਤੈਨੂੰ ਪਛਾਣ ਲਿਆ। ਪਰ ਇੱਕ ਵੱਡੀ ਹਕੀਕਤ ਹੈ, ਆਪਣੇ ਆਪ ਨੂੰ ਕਦੇ ਪਛਾਣਦਾ ਹੀ ਨਹੀਂ ਹੈ, ਆਪਣੇ ਆਪ ਦੀ ਕਦੀ ਸੋਝੀ ਰੱਖਦਾ ਹੀ ਨਹੀਂ। ਮੈਂ ਕੌਣ ਹਾਂ, ਕਾਹਦੇ ਵਾਸਤੇ ਆਇਆ, ਕੀ ਕਰ ਰਿਹਾ, ਮੇਰੇ ਅੰਦਰ ਕੀ ਚੱਲ ਰਿਹਾ, ਇਹਦੀ ਪਛਾਣ ਨਹੀਂ ਆ ਰਹੀ। ਗਰੀਬ ਨਿਵਾਜ ਕਹਿੰਦੇ ਗੁਰਮੁਖ, ਗੁਰਮੁਖਾਂ ਨੇ ਆਪ ਨੂੰ ਖੁਦ ਬਖੁਦ ਨੂੰ ਪਛਾਣ ਲਿਆ ਹੈ। ਕੀ ਪਛਾਣਿਆ ਹੈ? ਪਰਮਾਤਮਾ ਦਾ ਸਰੀਰ ਘਰ ਹੈ, ਆਪਣੇ ਆਪ ਦੀ ਸੋਝੀ ਕਰ ਲਈ ਹੈ। ਪਛਾਣਿਆ ਕਿਵੇਂ ਗਿਆ? ਇੱਕ ਮਨ ਧਿਆਇਆ ਤਿੰਨੀ, ਜਿਨ੍ਹਾਂ ਨੇ ਕੇਵਲ ਇਕਾਗਰਤਾ ਦੇ ਨਾਲ ਉਹਨੂੰ ਜਪਿਆ ਹੈ, ਫਿਰ ਗੁਰੂ ਨੇ ਸੋਝੀ ਦਿੱਤੀ ਹੈ। ਇੱਕ ਬੋਲ ਤੁਹਾਨੂੰ ਹੋਰ ਯਾਦ ਆ ਜਾਣਾ, ਜਿਸ ਵੇਲੇ ਤੁਸੀਂ ਸੋਰਠ ਰਾਗ ਦੀ ਵਾਰ ਪੜ੍ਹਦੇ ਹੋ, ਇੱਕ ਮਨ ਦੀ ਬਾਤ ਆਈ ਹੈ, ਇੱਕ ਮਨ, ਦੋ ਮਨ ਦੇ ਨਾਲ ਕੋਈ ਕੰਮ ਕੀਤਾ ਨਿਪਰੇ ਨਹੀਂ ਚੜ੍ਹਦਾ। ਆਮ ਸਿਆਣੇ ਦੀਆਂ ਕਹਾਵਤਾਂ ਨੇ, ਜਿੰਨੇ ਮਰਜ਼ੀ ਦ੍ਰਿਸ਼ਟਾਂਤ ਆਪਾਂ ਲੈ ਸਕਦੇ ਹਾਂ, ਕੋਈ ਵਪਾਰ ਦਾ, ਕੋਈ ਇੱਧਰ ਦਾ, ਕੋਈ ਉੱਧਰ ਦਾ, ਇੱਕ ਮਨ ਦੇ ਨਾਲ ਕੀਤਾ ਹੋਇਆ ਕੰਮ ਵਾਧਾ ਪੈ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਜਦੋਂ ਸੋਰਠ ਰਾਗ ਦੀ ਵਾਰ ਦੀ ਅੰਤਲਾ ਪੌੜੀ ਪੜ੍ਹਦੇ ਹੋ ਤਾਂ ਸਤਿਗੁਰਾਂ ਦੇ ਬਚਨ

ਤੂੰ ਬੋਲ ਆਪਸ ਵਿੱਚ ਮਿਲਾਪ ਕਿਵੇਂ ਖਾਂਦੇ ਨੇ। ਇਹ ਮਨ ਮਨ ਲਾ ਜਾਂ ਮਨ ਮੇਰੇ, ਜਿਵੇਂ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਇਹ ਮਨ ਲਾ ਮੈਂ ਜੋਤ ਹਾਂ, ਇਹ ਪਰਮਾਤਮਾ ਦੀ ਚੇਤਨ ਸੱਤਾ ਹੈ। ਧਿਆਏ ਤੂੰ ਇੱਕ ਮਨ, ਹੁਣ ਇੱਥੇ ਇਕਾਗਰਤਾ ਦੀ ਗੱਲ ਹੈ, ਇੱਕ ਮਨ ਇੱਕ ਚਿੱਤ ਇੱਕੋ ਚਿੱਤ ਉਹਦੇ ਨਾਲ, ਜਿਹਨੂੰ ਕਹਿੰਦੇ ਇੱਕ ਚਿੱਤ ਇੱਕ ਛਿਣਜਣ ਧਿਆਇਓ। ਹਾਂਜੀ ਤਾਲ ਫਾਸ ਕੇ ਵਿੱਚ ਨਾ ਉੱਥੇ ਫਿਰ ਗੱਲ ਆ ਗਈ ਹੈ, ਇੱਕ ਮਨ ਇੱਕ ਚਿੱਤ ਭਾਏ ਹਰ ਕੀਆ ਸਦਾ ਸਦਾ ਵਡਿਆਈਆਂ। ਸਾਹਿਬ ਕਹਿੰਦੇ ਦੇ ਨਾ ਪਛੋ ਤਾਏ, ਪਾਤਸ਼ਾਹ ਜੀ ਕਹਿੰਦੇ ਉਹ ਬਖਸ਼ਿਸ਼ਾ ਕਰਦਾ ਹੈ ਪਛਤਾਤਾਪ ਨਹੀਂ ਕਰਦਾ। ਸਦਾ ਰਵੇ ਫਿਰ ਆਪਣਾ ਸੱਚਾ ਨਾਮ ਸੁਖ ਪਾਇਆ। ਫਿਰ ਉਹ ਜੀਵ ਰੂਪ ਇਸਤਰੀਆਂ ਪਤੀ ਪਰਮਾਤਮਾ ਨੂੰ ਸਦਾ ਆਨੰਦ ਨੂੰ ਭੋਗਦੀਆਂ ਨੇ, ਸੱਚੇ ਨਾਮ ਸੱਚੇ ਨਾਮ ਕਰਕੇ ਸੁੱਖ ਪਾਇਆ, ਸੁੱਖ ਦੀ ਪ੍ਰਾਪਤੀ ਹੈ। ਮੇਰੇ ਵਰਗਾ ਪੁਰਸ਼ ਸੋਚਦਾ ਹੈ ਹੋ ਸਕਦਾ ਹੈ ਸੰਪਤਾ ਦੇ ਵਿੱਚ ਸੁੱਖ ਮਿਲ ਜਾਵੇ, ਹੋ ਸਕਦਾ ਹੈ ਸੋਚ ਹੈ ਪੁੱਤਰ ਵਿੱਚ ਕਲੱਤਰ ਘਰ ਵਾਲੀ ਘਰ ਵਿੱਚ ਸੁੱਖ ਮਿਲ ਜਾਵੇ। ਗਰੀਬ ਨਿਵਾਜ ਜੀ ਕਹਿੰਦੇ ਝੂਠੀਆਂ ਬਾਤਾਂ ਨੇ, ਨਾ ਬਿਲਕੁਲ ਨਹੀਂ ਹੈ। ਸਤਿਗੁਰੂ ਮਹਾਰਾਜ ਦੇ ਅੰਮ੍ਰਿਤ ਬਚਨ ਨੇ ਸੁੱਖ ਨਾ ਹੀਰੇ, ਹਾਂਜੀ ਸੁੱਖ ਨਾ ਹੀਰੇ ਭਗਤ ਬਿਨਾ, ਸੁੱਖ ਨਾ ਹੀਰੇ ਹਰ ਭਗਤ ਬਿਨਾ, ਜੀਤ ਜਨਮ ਇਹੋ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਣਾ ਸੁਰ।

ਚੋਵਾ ਚੰਦਨ ਦੇ ਫੂਲਿਆ, ਸੋ ਧਨ ਧਰ ਹਰ ਰੂਲਿਆ, ਮੋਏ ਮੋਇਆ ਜਾਨੈ ਦੂਰ ਹੈ ਕਉ ਨਾਨਕ ਸਦਾ ਹਦੂਰ ਹੈ। ਪੁੱਤਰ ਕਲੱਤਰ ਲਕਸ਼ਮੀ ਮਾਇਆ, ਇਨ ਤੇ ਕਹੋ ਕੌਣੈ ਸੁਖ ਪਾਇਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਬੋਲਿਆ ਕਰੋ, ਰਸਨਾ ਪਵਿੱਤਰ ਹੁੰਦੀ ਜੇ ਆਖੋ ਗੱਜ ਕੇ ਸਤਨਾਮ ਸ਼੍ਰੀ ਵਾਹਿਗੁਰੂ। ਸੁੱਖ ਮਿਲ ਜਾਵੇ, ਇਹਦੇ ਚੋਂ ਸੁੱਖ ਮਿਲਣਾ ਹੈ, ਹੋਰ ਨਾ ਪ੍ਰਮਾਣ ਦੇਈਏ, ਅੱਗੇ ਤੁਰੀਏ, ਸੱਚੇ ਨਾਮ ਕਰਕੇ ਸੁੱਖ ਮਿਲਦਾ ਹੈ।

ਬਚਨਾਂ ਵੱਲੇ ਧਿਆਨ ਦਿਓ ਜੀ, ਬਾਣੀ ਵੱਲੇ। ਮੈਂ ਦੁਬਾਰਾ ਰਿਪੀਟ ਕਰਨ ਲੱਗਾ ਵੀ ਪੂਰਾ ਅੰਦਰ ਵਿਰਾਗ ਆ ਜਾਵੇ। ਇਹ ਮਨ ਤੇਰਾ ਕੋ ਨਹੀਂ, ਪਿੱਛੇ ਆਇਆ ਸੀ ਇੱਕ ਮਨ ਚਿੱਤ ਧਿਆ, ਹੁਣ ਅਗਲਾ ਬੋਲ ਆ ਰਿਹਾ ਹੈ, ਇਹ ਮਨ ਤੇਰਾ ਕੋ ਨਹੀਂ। ਲੰਮੀ ਬਾਜ ਕੋ ਨਹੀਂ, ਤੇਰਾ ਤਾਂ ਕੋਈ ਵੀ ਨਹੀਂ ਹੈ, ਕਿੰਨਿਆਂ ਨੂੰ ਆਪਣਾ ਬਣਾਇਆ ਜੀ, ਆ ਮੇਰਾ ਪਰਿਵਾਰ ਹੈ, ਆ ਮੇਰਾ ਕੁਟੰਬ ਹੈ, ਆ ਮੇਰਾ ਘਰ ਹੈ, ਆ ਮੇਰਾ ਹੈ। ਪਰ ਸਾਹਿਬ ਜੀ ਕਹਿੰਦੇ ਨਾ, ਕਰ ਵੇਖ ਸ਼ਬਦ ਵਿਚਾਰ, ਕਰ ਵੇਖ ਸ਼ਬਦ ਵਿਚਾਰ, ਸ਼ਬਦ ਹੀ ਵਿਚਾਰ ਕਰਕੇ ਵੇਖ, ਤੇ ਸ਼ਬਦ ਹੀ ਵਿਚਾਰ ਚੋਂ ਮਿਲ ਜਾਣਾ ਹੈ ਵੀ ਤੇਰਾ ਕੋਈ ਵੀ ਨਹੀਂ ਹੈ। ਤੁਸੀਂ ਕਹੋ ਜੀ ਅਸੀਂ ਨਹੀਂ ਮੰਨਦੇ, ਗੁਰਬਾਣੀ 'ਚ ਹੋਰ ਪ੍ਰਮਾਣ ਚਾਹੀਦੇ ਨੇ, ਗੁਰਬਾਣੀ 'ਚ ਹੋਰ ਸਾਨੂੰ ਆਨਸਰ ਚਾਹੀਦੇ ਨੇ। ਚੱਲੀਏ ਆਪਾਂ ਕਿੱਥੇ, ਜੈਤ ਸ੍ਰੀ ਰਾਗ ਵਿੱਚ।

ਸਾਹਿਬ ਜੀ ਕਹਿੰਦੇ ਕੋਈ ਜਾਣਦਾ, ਸਾਰੇ ਨਹੀਂ ਜਾਣਦੇ, ਜਿਹਦੇ ਉੱਤੇ ਕਿਰਪਾ ਵਰਤਦੀ ਹੈ ਉਹੀ ਜਾਣਦਾ, ਮੇਰਾ ਕੋਈ ਵੀ ਨਹੀਂ ਹੈ। ਮਤਾ ਸੋਚ ਇਹ ਮੇਰੇ ਨੇ ਨਾ, ਇਹ ਤੇ ਲੈਣ ਦੇਣ ਦਾ ਸੰਬੰਧ ਹੈ। ਕੋਈ ਪੁੱਤ ਬਣ ਕੇ, ਕੋਈ ਧੀ ਬਣ ਕੇ ਅੱਗੇ ਤੋਂ ਅੱਗੇ ਤੁਰ ਜਾਂਦੇ ਨੇ, ਕੋਈ ਜਾਂਦੇ ਕੌਣ ਈ ਹਾਂ ਇੱਥੇ ਜਾਗੇ ਇਸ ਜੱਗ ਵਿੱਚ ਮੇਰਾ ਮਿੱਤਰ ਹੈ ਨਾ ਜਿਸ ਹੋਏ। ਕਹਿੰਦੇ ਜੀ ਕੋਈ ਨਾ ਕੋਈ ਤੇ ਜਾਣਦਾ ਹੀ ਹੋਵੇਗਾ। ਸਤਿਗੁਰੂ ਜੀ ਕੋਈ ਨਹੀਂ ਜਾਣਦਾ, ਮਹਾਰਾਜ ਕਹਿੰਦੇ ਹਾਂ ਕੋਈ ਜਾਣਦੇ ਨੇ, ਕੌਣ ਜਿਸ ਹੋਏ ਕਿਰਪਾਲ, ਜਿਹਦੇ ਉੱਤੇ ਉਹ ਮੇਰਾ ਦਾਤਾ ਕਿਰਪਾ ਕਰਦੇ, ਉਹ ਸਮਝ ਲੈਂਦਾ ਹੈ ਜਿਸ ਹੋਏ ਕਿਰਪਾਲ ਸੋਈ ਬਿੰਦ ਬੁੱਝੈ ਤਾਂ ਕੀ ਨਿਰਮਲ ਰੀਤ। ਜਿਹੜਾ ਸਮਝ ਲੈਂਦਾ ਹੈ ਉਹਦੀ ਜੀਵਨ ਨਿਰਮਲ ਹੋ ਜਾਂਦਾ ਹੈ। ਹੁਣ ਫਿਰ ਗਿਣਤੀ ਕਰ ਦਿੱਤੀ, ਮਾਤ ਹਾਂਜੀ ਪਿਤਾ ਇਹੀ ਆਪਣੇ ਨੇ ਨਾ, ਮਾਤ ਪਿਤਾ ਤੀਜਾ ਬੋਲ ਬਣਤਾ ਘਰਵਾਲੀ ਘਰਵਾਲਾ, ਮਾਤ ਪਿਤਾ ਬਣਤਾ ਸੁੱਤ, ਘਰ ਵਾਲੇ ਤੋਂ ਸੰਬੰਧ ਕਰਕੇ ਅੱਗੇ ਪੁੱਤਰ ਪੈਦਾ ਹੋ ਗਿਆ, ਸੁੱਤ ਮਿੰਜ ਪੁੱਤਰ ਆ ਗਿਆ, ਬਣਤਾ ਸੁੱਤ ਬੰਧਪ ਰਿਸ਼ਤੇਦਾਰੀਆਂ ਬਣ ਗਈਆਂ, ਇਸਟ ਮੀਤ ਪਿਆਰੇ ਮਿੱਤਰ ਬਣ ਗਏ, ਅਰ ਭਾਈ ਭਰਾ ਬਣ ਗਏ ਨੇ, ਇਸ਼ਟ ਮੀਤ ਅਰ ਭਾਈ। ਤਾਂ ਗਰੀਬ ਨਿਵਾਜ ਕਹਿੰਦੇ ਨੇ ਪੂਰਵ ਜਨਮ ਕੇ ਮਿਲੇ ਸੰਜੋਗੀ, ਪਿਛਲੇ ਸੰਜੋਗਾਂ ਕਰਕੇ ਮਿਲਾਪ ਹੋਇਆ ਹੈ। ਹਾਂਜੀ ਪਿਛਲੇ ਸੰਜੋਗਾਂ ਕਰਕੇ ਮਿਲਾਪ ਹੋਇਆ ਹੈ, ਮਹਾਰਾਜ ਨਾਲ ਨੀ ਜਾਣਗੇ। ਤਾਂ ਗੁਰਦੇਵ ਜੀ ਕਹਿੰਦੇ ਸੁਣ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਕੋ ਨਾ ਸਹਾਈ, ਅੰਤ ਨੂੰ ਕੋਈ ਨਹੀਂ ਹੈ। ਗਰੀਬ ਨਿਵਾਜ ਇਹ ਤੇ ਸਹਾਈ ਨਹੀਂ ਹੈ, ਮੈਂ ਤੇ ਮਾਇਆ ਢੇਰਾਂ ਦੇ ਢੇਰ ਜੋੜੀ ਹੈ, ਮੈਂ ਤੇ ਹੀਰੇ ਮੋਤੀ ਜਵਾਹਰ ਜੋੜ ਜੋੜ ਕੇ ਰੱਖੇ ਨੇ, ਇਹ ਵੀ ਮੇਰੇ ਨਹੀਂ। ਗਰੀਬ ਨਿਵਾਜ ਮੈਂ ਲੋਕਰ ਭਰੇ ਹੋਏ ਨੇ ਸੋਨੇ ਚਾਂਦੀ ਨਾਲ, ਇਹ ਮੇਰੇ ਨਹੀਂ ਹੈ। ਤਾਂ ਗਰੀਬ ਨਿਵਾਜ ਕਹਿੰਦੇ ਹੁਣ ਇਹਦੇ ਵਾਸਤੇ ਸੁਣ, ਮੁਕਤ ਮਾਲ ਕਣਕ ਲਾਲ ਹੀਰਾ, ਆ ਸਾਰੇ ਗਿਣਤੇ ਜੇ ਮੋਤੀਆਂ ਦੀਆਂ ਮਾਲਾਂ ਹੀਰੇ ਜਵਾਹਰ, ਮੁਕਤ ਮਾਲ ਕਣਕ ਸੋਨਾ, ਮੁਕਤ ਮਾਲ ਕਣਕ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਤੇ ਮਨ ਨੂੰ ਪ੍ਰਸੰਨ ਕਰਨ ਵਾਲੀ ਮਾਇਆ ਵੀ ਰੱਖੀ ਹੈ, ਇਹ ਵੀ ਮੇਰੇ ਕੋਲ ਹੈ। ਗਰੀਬ ਨਿਵਾਜ ਕਹਿੰਦੇ ਤੇਰੇ ਨਹੀਂ ਬਣਨੇ, ਇਹਨਾਂ ਦੀ ਉਡੀਕ ਹੋਰ ਬੜੇ ਲਾ ਕੇ ਬੈਠੇ ਨੇ। ਮਨ

ਪਾਤਸ਼ਾਹ ਜੀ ਕਹਿੰਦੇ ਹਾਂ ਵੀ ਤੁਰ ਗਿਆ ਨਾ, ਹੈ ਕੋਈ ਨਾਲ? ਕੋਈ ਤੇਰੇ ਨਾਲ ਨਹੀਂ ਹੈ। ਇੱਕ ਸੌਖਾ ਬਚਨ ਤੁਹਾਨੂੰ ਹੋਰ ਸਾਂਝਾ ਕਰਦਿਆਂ, ਬਾਣੀ ਦੇ ਬੋਲ ਜਿਹੜੇ ਬੇਅੰਤ ਬੇਅੰਤ ਨੇ, ਤੁਸੀਂ ਆਖੋਗੇ ਇੱਕ ਵਾਰ ਜੀ ਸਤਨਾਮ ਸ਼੍ਰੀ, ਬੋਲੋ ਗੱਜ ਕੇ, ਸੰਗਿਆ ਨਾ ਕਰੋ, ਸਤਨਾਮ ਸ਼੍ਰੀ। ਮਨ ਵੇਖ ਤੇਰਾ ਕੋਈ ਸੰਗੀ ਨਹੀਂ ਹੈ ਤਾਂ ਗਰੀਬ ਨਿਵਾਜ ਗੁਰੂ ਤੇਗ ਬਹਾਦਰ ਜੀ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ, ਪ੍ਰੀਤਮ ਪ੍ਰੀਤਮ ਜਾਣ ਲਿਹੋ ਮਨ ਮਾਹੀ, ਆਪਣੇ ਸੁਖ ਸਿਉ ਹੀ ਜੱਗ ਫਾਂਦਿਓ, ਕੋ ਕਾਹੂ ਕੋ ਨਾਹੀ, ਸੁਖ ਮੈਂ ਆਨ ਬੜੇ ਆ ਜਾਂਦੇ ਜੇ ਗੁੜ ਹੋਵੇ ਤੇ ਮੱਖੀਆਂ ਨੂੰ ਆਵਾਜ਼ਾਂ ਮਾਰਨ ਦੀ ਲੋੜ ਨਹੀਂ ਹੈ, ਬਥੇਰੇ ਆ ਜਾਂਦੇ ਨੇ। ਜਿੰਨਾ ਚਿਰ ਚਾਰ ਕੌਡੀਆਂ ਤੁਹਾਡੇ ਕੋਲ ਹੈ ਨਾ ਸੁੱਖ ਹੈ, ਬਥੇਰੇ ਆ ਜਾਣੇ ਨੇ। ਜਿੱਦਣ ਚਲੇ ਗਏ ਉਦਣ ਕਿਸੇ ਨੇ ਨੇੜੇ ਢੁੱਕਣਾ ਨਹੀਂ ਜੇ, ਸਭ ਸਾਥ ਛੱਡ ਜਾਂਦੇ ਜੇ। ਪ੍ਰੀਤਮ ਜਾਣ ਲਿਹੋ ਮਨ ਵਾਹੀ, ਆਪਣੇ ਸੁੱਖ ਸਿਉ ਹੀ ਜਗ ਫਾਂਦੇ ਹੋ, ਕੋ ਕਾਹੂ ਕੋ ਨਾਹੀਂ, ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਬਹੁਤ ਬਹੁਤ ਆ ਜਾਂਦੇ ਨੇ, ਬਹੁਤ ਮਿਲ ਬੈਠਤ, ਇੱਥੇ ਬਸ ਨਹੀਂ ਜੇ। ਰਹਿਤ ਚਹੁ ਦਿਸ ਘੇਰਾ, ਚਾਰ ਚੁਪੇਰੇ ਬੈਠੇ ਨੇ ਗੱਲਾਂ ਕਰਨ ਵਾਲੇ, ਪਰ ਵਾਹਿਗੁਰੂ ਬੇਪਤ ਪਰੀ, ਵਾਹਿਗੁਰੂ ਜੀ ਬੇਪਤ ਪਰੀ ਸਭ ਹੀ ਸੰਗ ਛੱਡਤ, ਮੱਖੀਆਂ ਉੱਡ ਗਈਆਂ ਨੇ, ਬੇਪਤ ਪਰੀ ਸਭ ਹੀ ਸੰਗ ਛੱਡਤ, ਕੋ ਨ ਆਵਤ ਨੇਰਾ। ਸਾਹਿਬਾਂ ਨੇ ਅੰਦਰ ਦੀ ਗੱਲ ਹੋਰ ਕਹਿ ਦਿੱਤੀ, ਕਹਿਣ ਲੱਗੇ ਘਰ ਕੀ ਨਾਰ ਬਹੁਤ

ਸਭ ਕੇਸ਼ਰ ਵਾਹਿਗੁਰੂ ਸਭ ਕੇਸ਼ਰ ਜੀਵਤ ਕੋ ਵਿਵਹਾਰ ਜਿਉਂਦਿਆਂ ਦੇ ਸੱਜਣ ਨੇ ਚਾਰ ਕੌਡੀਆਂ ਤੁਹਾਡੇ ਨੇ ਸਭ ਕੇਸ਼ ਜੀਵਤ ਕੋ ਵਿਵਹਾਰ ਮਾਤ ਪਿਤਾ ਭਾਈ ਸੁੱਤ ਬੰਧਪ ਅਰ ਫੁਨ ਗ੍ਰਹਿ ਕੀ ਨਾਰ ਤਨ ਤੇ ਸਰੀਰ ਤੋਂ ਪ੍ਰਾਣ ਸਵਾਸ ਹੋਤ ਜਬ ਨਿਆਰੇ ਜਦੋਂ ਵੱਖਰੇ ਹੋ ਜਾਂਦੇ ਨੇ ਫਿਰ ਕੀ ਆਂਦੇ ਨੇ ਜੀ ਤਨ ਤੇ ਸਰੀਰ ਤੋਂ ਪ੍ਰਾਣ ਸਵਾਸ ਹੋਤ ਹੋ ਗਏ ਨੇ ਨਿਆਰੇ ਵੱਖਰੇ ਹੋ ਗਏ ਨੇ ਉਹ ਡਾਰੀ ਮਾਰ ਗਏ ਨੇ ਫਿਰ ਸੱਜਣ ਮਿੱਤਰ ਕੀ ਕਹਿੰਦੇ ਨੇ ਤੁਹਾਨੂੰ ਯਾਦ ਹੈ ਟੇਰਤ ਟੈਂਕੀ ਨਾਲ ਟੇਰਤ ਪ੍ਰੇਤ ਪੁਕਾਰ ਉਹੀ ਹੈ ਕਹਿੰਦੇ ਤੇ ਪ੍ਰੇਤ ਪਿਆ ਹੋਇਆ ਜੇ ਉਹੀ ਸੱਜਣ ਕਹਿੰਦੇ ਨੇ ਆਦ ਧਰੀ ਕੋ ਨਹਿ ਰਾਖੈ ਕਰਤੇ ਦੇਤ ਨਿਕਾਰ ਤਾਂ ਅੱਜ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਮ੍ਰਿਤ ਵਚਨ ਆਏ ਨੇ ਸਾਹਿਬ ਜੀ ਕਹਿੰਦੇ ਨੇ ਸਤਿਗੁਰੂ ਜੀ ਦੇ ਇਹ ਮਨ ਤੇਰਾ ਕੋ ਨਹੀਂ ਤੇਰਾ ਕੋਈ ਨਹੀਂ ਇੱਕ ਗੁਰੂ ਸਹਾਈ ਹੈ ਨਾਮ ਤੇਰਾ ਹੈ ਜਪਿਆ ਹੋਇਆ ਚੰਗੇ ਮੰਦੇ ਕਰਮ ਤੇਰੇ ਨੇ ਬਾਕੀ ਸੱਜਣ ਮਿੱਤਰ ਕੁਟੰਬ ਕਬੀਲਾ ਤੇਰਾ ਕੋਈ ਨਹੀਂ ਹੈ ਤੈਨੂੰ ਯਕੀਨ ਨਹੀਂ ਆਉਂਦਾ ਤਾਂ ਗੁਰੂ ਅਮਰਦਾਸ ਜੀ ਕਹਿੰਦੇ ਕਰ ਵੇਖ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਤੋਂ ਵਿਚਾਰ ਲੈ ਲਾ ਗਿਆਨ ਲੈ ਲਾ ਗੁਰੂ ਦਾ ਸ਼ਬਦ ਗਿਆਨ ਕਰਵਾ ਦੇਵੇਗਾ ਇਹ ਜਗ ਮੀਤ ਨਾ ਦੇਖਿਓ ਕੋਈ ਗੁਰੂ ਦਾ ਸ਼ਬਦ ਗਿਆਨ ਕਰਾਵੇਗਾ ਮਹਾਰਾਜ ਗੁਰਦੇਵ ਜੀ ਫਿਰ ਕੀ ਕਰਨਾ ਚਾਹੀਦਾ ਹੈ ਜੇ ਮੇਰਾ ਕੋਈ ਵੀ ਨਹੀਂ ਹੈ ਤਾਂ ਕੋਈ ਨਾ ਕੋਈ ਸਹਾਰਾ ਤਾਂ ਚਾਹੀਦਾ ਜ਼ਿੰਦਗੀ ਦਾ ਕੋਈ ਨਾ ਕੋਈ ਸਹਾਰਾ ਤਾਂ ਚਾਹੀਦਾ ਹੈ ਮੀਂਹ ਪੈਂਦਾ ਹੋਵੇ ਤੇ ਮੀਂਹ ਤੋਂ ਬਚਣ ਵਾਸਤੇ ਛਤੜੀ ਦੀ ਤੇ ਲੋੜ ਪੈਂਦੀ ਹੈ ਜਿਵੇਂ ਜਿਵੇਂ ਦਾ ਕੋਈ ਜਾਂਦਾ ਹੋਵੇ ਜੰਗ ਯੁੱਧ ਜਾਣਾ ਹੋਣ ਤੇ ਕੋਈ ਸ਼ਸਤਰਾਂ ਦੀ ਲੋੜ ਪੈਂਦੀ ਹੈ ਤਿਵੇਂ ਤਿਵੇਂ ਤੇ ਬੰਦਾ ਆਸਰਾ ਛੱਡ ਲੈਂਦਾ ਹੈ ਤਾਂ ਗਰੀਬ ਨਿਵਾਜ ਪਰਲੋਕ ਘਰ ਵਿੱਚ ਜਾਣਾ ਹੈ ਤਾਂ ਫਿਰ ਕੁਝ ਨਾ ਕੁਝ ਸਹਾਰਾ ਤਾਂ ਚਾਹੀਦਾ ਹੈ ਜਿਹੜਾ ਨਾਲ ਜਾਣ ਵਾਲਾ ਹੋਵੇ ਤਾਂ ਗੁਰਦੇਵ ਮਹਾਰਾਜ ਕਹਿੰਦੇ ਨੇ ਹਰ ਸਰਨਾਈ ਭੱਜ ਪਾ ਭੱਜ ਭੱਬਾ ਭੱਜ ਦੌੜ ਕੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾ ਗੁਰੂ ਤੋਂ ਬਿਨਾਂ ਤੇਰਾ ਸਹਾਈ ਕੋਈ ਨਹੀਂ ਹੋਣਾ ਹਰ ਸ਼ਰਨਾਈ ਹਰ ਪਰਮਾਤਮਾ ਉਹਦੇ ਸ਼ਰਨ ਭੱਜ ਪਾ ਪਾਏ ਮੋਖ ਦੁਆਰ ਤੇ ਜਦੋਂ ਟੇਕ ਗੁਰੂ ਦੀ ਲੈ ਲਵੇਗਾ ਨਾ ਤਾਂ ਮਹਾਰਾਜ ਕਹਿੰਦੇ ਗੁਰੂ ਰਹਿਮਤ ਵਿੱਚ ਆ ਕੇ ਤੇਰੇ ਬੰਧਨਾਂ ਨੂੰ ਤੋੜ ਦੇਵੇਗਾ ਗੁਰੂ ਤੇਰਾ ਜੰਮਣਾ ਤੇ ਮਰਨਾ ਕੱਟ ਦੇਵੇਗਾ ਮੇਰੇ ਵਾਹਿਗੁਰੂ ਜੀ ਦੀ ਸ਼ਰਨ ਐਸੀ ਜੇ ਉਹਦੀ ਸ਼ਰਨ ਵਿੱਚ ਆਇਆ ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ ਮੇਰੇ ਗੁਰੂ ਦੇ ਚਰਨਾਂ ਦੀ ਸ਼ਰਨ ਐਸੀ ਹੈ ਬੇਨਤੀ ਕਰਨੀ ਹੈ ਤੁਹਾਡੇ ਕੋਲ ਆ ਗਏ ਹਾਂ ਤੁਸੀਂ ਬਾਹਾਂ ਪਕੜ ਲਓ ਸਗਲ ਦੁਆਰ ਕਹੋ ਬੋਲੋ ਤੁਹਾਨੂੰ ਆਉਂਦਾ ਜੇ ਸਗਲ ਦੁਆਰ ਕਹੋ ਬੋਲੋ ਗੱਜ ਕੇ ਤੁਹਾਨੂੰ ਇਹ ਸ਼ਬਦ ਆਉਂਦਾ ਰੋਜ਼ ਪੜ੍ਹਦੇ ਹੋ ਰਸਨਾ ਪਵਿੱਤਰ ਹੁੰਦੀ ਹੈ ਸਗਲ ਦੁਆਰ ਕਹੋ ਛੱਡ ਕੇ ਗਹਿਓ ਤੁਹਾਰੋ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਿਗੁਰ ਤੁਹਾਡੇ ਚਰਨਾਂ ਦੀ ਸ਼ਰਨ ਆ ਗਏ ਹਾਂ ਸਤਿਗੁਰ ਆਇਓ ਸ਼ਰਨ ਤੁਹਾਰੀ ਭੱਜ ਪਾਓ ਪਾਹੇ ਮੋਖ ਦੁਆਰ ਮੋਕਸ਼ ਦਾ ਦੁਆਰਾ ਮਿਲ ਜਾਵੇਗਾ ਗੁਰੂ ਅੱਗੇ ਬੇਨਤੀ ਕਰ

ਕਿਰਪਾਲੂ ਦਾ ਤਾਰ ਜੀ ਕਿਰਪਾ ਕਰਦੇ ਨੇ ਵੀ ਸ਼ਬਦ ਨੂੰ ਸੁਣੀਏ। ਸਿਰੇ ਬੇਨਤੀ ਕਰ ਰਿਹਾ ਸੀ ਅੰਮ੍ਰਿਤ ਵੇਲੇ ਦੀ ਕਥਾ ਅੰਦਰ, ਸੁਣਨ ਦਾ ਬਹੁਤ ਵੱਡਾ ਮਹਾਤਮ ਹੈ, ਸਰਵਣ ਕਰਨ ਦਾ ਬਹੁਤ ਵੱਡਾ ਮਹਾਤਮ ਹੈ, ਜਿਨ੍ਹਾਂ ਨੇ ਸੁਣਿਆ ਉਹ ਸਿਰਫ ਜੀਵਨ ਚ ਕਾਮਯਾਬੀਆਂ ਬਣ ਗਏ ਨੇ, ਈਸ਼ਰ ਬਣ ਗਏ ਨੇ, ਰੱਬ ਦਾ ਰੂਪ ਹੋ ਗਏ ਨੇ। ਸੁਣਦੇ ਨਾਲ ਸੱਤ ਸੰਤੋਖ ਮਿਲ ਗਿਆ ਹੈ, ਅੰਮ੍ਰਿਤ ਬਾਣੀ ਸਰਵਣ ਕਰਨ ਦੇ ਨਾਲ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਨੇ। ਤੁਹਾਨੂੰ ਇੱਕੋ ਇੱਕੋ ਬੋਲ ਕਹਿਣਾ ਤੁਹਾਨੂੰ ਯਾਦ ਆ ਜਾਣਾ ਜੇ। ਪਹਿਲਾ ਬੋਲ ਸਾਹਿਬਾਂ ਦਾ ਹੈ, ਸੁਣਿਆ ਸਿੱਧ ਪੀਰ, ਇੱਕੋ ਹੀ ਬੋਲ ਤੁਹਾਨੂੰ ਸਾਰੀ ਪੌੜੀ ਯਾਦ ਆ ਗਈ ਹੈ, ਸਾਰੀ ਪੜ੍ਹਨ ਦੀ ਲੋੜ ਨਹੀਂ ਹੈ। ਅਗਲਾ ਬੋਲ ਤੁਹਾਨੂੰ ਯਾਦ ਆ ਜਾਣਾ ਹੈ, ਸੁਣਿਆ ਈਸ਼ਰ ਬ੍ਰਹਮਾ ਇੰਦ। ਤੀਜਾ ਬੋਲ ਤੁਹਾਨੂੰ ਫਿਰ ਯਾਦ ਆ ਜਾਣਾ, ਸੁਣਨ ਦਾ ਸਰਵਣ ਕਰਨ ਦਾ ਮਹੱਤਵ ਹੈ। ਸੁਣਿਆ ਸੱਤ ਸੰਤੋਖ ਗਿਆਨ। ਚੌਥਾ ਬੋਲ ਤੁਹਾਨੂੰ ਫਿਰ ਯਾਦ ਆ ਜਾਣਾ ਹੈ, ਸੁਣਿਆ ਸਰਾ ਗੁਣਾ ਕੈ ਗਾਹ। ਮਹਾਰਾਜ ਕਹਿੰਦੇ ਜਿਹੜੇ ਸਮੁੰਦਰ ਨੇ ਪਾਰ ਪਕੜ ਜਾਈਦੇ ਨੇ। ਅੰਤ ਵਿੱਚ ਫਿਰ ਮਹਾਰਾਜ ਸਾਰੀਆਂ ਪੌੜੀਆਂ ਕਹਿ ਕੇ ਕਹਿੰਦੇ ਨੇ, ਉਹ ਵੀ ਪੜ੍ਹੀਏ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਗਰੀਬ ਬਨਵਾਸ ਜੀ ਕਹਿੰਦੇ ਸੁਣਨ ਦਾ ਵੱਡਾ ਮਹੱਤਵ ਹੈ, ਤੇ ਸੁਣਨ ਕਰਕੇ ਬੁੱਝ ਗਿਆ, ਫਿਰ ਉਹਨੂੰ ਬੁੱਝੇਗਾ ਸਮਝੇਗਾ, ਜੋ ਸੁਣਿਆ ਹੈ ਉਹਨੂੰ ਵਿਚਾਰੇਗਾ। ਤੁਸੀਂ ਕਥਾ ਕੀਰਤਨ ਸੁਣਦੇ ਹੋ ਜਾਂਦਿਆਂ ਜਾਂਦਿਆਂ, ਭਾਵੇਂ ਸਾਰੇ ਬੋਲ ਨਹੀਂ ਯਾਦ ਰਹਿੰਦੇ, ਕਿਉਂਕਿ ਮਨ ਦੀਆਂ ਚਾਲਾਂ ਹੁੰਦੀਆਂ ਨੇ, ਖੇਡਾਂ ਖੇਡਦਾ ਹੈ। ਦਰਬਾਰ 'ਚ ਬੈਠੇ ਆ, ਵਸਤਾ ਕੁਝ ਹੋਰ ਹੈ, ਜੋੜੇ ਘਰ ਚਲੇ ਗਏ ਕੁਝ ਬਦਲ ਜਾਣੀ ਹੈ, ਬਾਹਰ ਨਿਕਲ ਗਏ ਕੁਝ ਹੋਰ ਬਦਲ ਜਾਣੀ ਹੈ, ਸੜਕ 'ਤੇ ਤੁਰ ਪਏ ਕੁਝ ਹੋਰ ਬਦਲ ਜਾਣੀ ਹੈ, ਪਰ ਕੋਈ ਨਾ ਕੋਈ ਸ਼ਬਦ ਜਿਹੜਾ ਹੈ ਉਹ ਤੁਹਾਡੀ ਸੁਰਤ ਵਿੱਚ ਗੂੰਜੇਗਾ, ਆਵਾਜ਼ ਦੇਵੇਗਾ, ਅੱਜ ਮੇਰੇ ਗੁਰੂ ਦਾ ਆਵਾਜ਼ ਇਹ ਆ ਰਹੀ ਹੈ, ਦਿਲਾਂ ਕਾ ਮਾਲਕ ਕਰੇ ਹਾਕ। ਉਹ ਤੁਹਾਨੂੰ ਆਵਾਜ਼ ਦੇਵੇਗਾ, ਅੱਜ ਤੂੰ ਗੁਰਦੁਆਰਿਓ ਇਹ ਸ਼ਬਦ ਸਰਵਣ ਕਰਕੇ ਆਇਆ ਹੈ, ਬੁੱਝੇਗਾ ਸਮਝੇਗਾ। ਸੱਚ ਰਹੇ ਲਿਵ ਲਾਏ ਤਾਂ ਫਿਰ ਸੱਚੇ ਨਾਲ ਲਿਵ ਲੱਗ ਜਾਵੇਗੀ, ਤੇ ਜਦੋਂ ਸੱਚੇ ਨਾਲ ਲਿਵ ਲੱਗੇਗੀ, ਯਤਨ ਕਰੇਗਾ ਉਸ ਲਿਵ ਦੇ ਨਾਲ, ਸ਼ਬਦੇ ਹੋ ਮੈਂ ਮਾਰੀਐ ਸੱਚੈ ਮਹਿਲ ਸੁਖ ਪਾਏ। ਗਰੀਬ ਨਿਵਾਜ ਕਿਰਪਾਲੂ ਦਾ ਤਾਰ ਜੀ ਕਿਰਪਾ ਕਰਦੇ ਨੇ, ਫਿਰ ਸ਼ਬਦ ਦੁਆਰੇ ਹੋਮੇ ਨੂੰ ਵਸ ਕਰ ਲਵੇਗਾ, ਮਾਰੀਏ ਨੂੰ ਕੰਟਰੋਲ ਕਰ ਦੇਵੇ। ਹੋਮੇ ਬੜੀ ਪ੍ਰਬਲ ਹੈ, ਕਈ ਵਾਰ ਬੰਦਾ ਨਿਮਰਤਾ ਜਨਾਉਂਦਾ ਹੈ, ਨਿਮਰਤਾ ਜਨਾਉਂਦਾ ਹੈ, ਪਰ ਹੋਮੇ ਦਾ ਐਡਾ ਸੂਕਸ਼ਮ ਕਿਣਕਾ ਹੈ ਨਾ, ਮਹਾਰਾਜ ਗੁਰਦੇਵ ਦੇ ਬੱਚਾ ਨੇ ਨਿਮੁਖ ਨਿਮੁਖ ਕਰ ਸਰੀਰ ਘਟਾਵੈ ਤੋ ਤੋ ਤੋ ਤਦੋਂ ਭੀ ਭਾਈ ਹੋਮੈ ਹਾਂਜੀ ਮੈਲ ਨਾ ਜਾਵੈ। ਬੋਲਨੇ ਬੰਦਾ ਨਿਮਰਤਾ ਜਨਾ ਰਿਹਾ, ਉਸ ਨਿਮਰਤਾ ਵਿੱਚ ਵੀ ਆ ਕੇ ਘਰ ਘਰ ਜਾਂਦੀ ਹੈ ਨਿਮੁਖ ਟੁਕੜਾ ਟੁਕੜਾ ਨਿਕਾ ਨਿਕਾ। ਤੁਹਾਨੂੰ ਭਾਈ ਮਣੀ ਸਿੰਘ ਹੋਮੇ ਹੈ ਹੀ ਨਹੀਂ ਹੈ ਜਿਨ੍ਹਾਂ ਨੇ ਟੁਕੜੇ ਕਰਾਏ ਨੇ, ਪਰ ਮਹਾਰਾਜ ਕਹਿੰਦੇ ਆਮ ਬੰਦੇ ਦੀ ਬਾਤ ਹੈ, ਨਿਮੁਖ ਨਿਮੁਖ ਕਰ ਸਰੀਰ ਕਟਾਵੈ ਤੋ ਪੀ ਹੋਮੈ ਮੈਲ ਨਾ ਜਾਵੈ। ਤਾਂ ਗੁਰਦੇਵ ਮਹਾਰਾਜ ਕਹਿੰਦੇ ਜਾਣ ਦਾ ਇੱਕੋ ਸਾਧਨ ਹੈ, ਹੋਮੈ ਦੀਰਘ ਰੋਗ ਹੈ ਦਾਰੂ ਭੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ, ਫਿਰ ਕਰੋ ਸ਼ਬਦ ਦੀ ਕਮਾਈ।

0: ਕਿਰਪਾ ਕਰੋ ਗੁਰਦੇਵ ਜੀ, ਸੰਗਤ ਦੀਆਂ ਮੋਲ ਘੜੀਆਂ ਬਖਸ਼ੋ। ਸੰਗਤ ਵਿੱਚ ਸ਼ਬਦ ਹੈ, ਸ਼ਬਦੇ ਹੋਮੈ ਮਾਰੀਐ, ਸੱਚੇ ਮਹਿਲ ਸੁਖ ਪਾਈ। ਸੱਚ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਸੁੱਖ ਹੀ ਸੁੱਖ ਨੇ। ਸਤਿਗੁਰੂ ਜੀ ਰਹਿਮਤਾਂ ਕਰਨ। ਅੱਠ ਪਦੇ ਨੇ ਸ਼ਬਦ ਦੇ, ਚਾਰ ਪਦੇ ਕੀਤੇ ਨੇ, ਚਾਰ ਆਪਾਂ ਕੱਲ੍ਹ ਸਾਂਝੇ ਕਰਾਂਗੇ। ਜੇ ਜ਼ਿੰਦਗੀ ਦੇ ਸਤਿਗੁਰਾਂ ਨੇ ਸਵਾਸ ਬਖਸ਼ਿਸ਼ ਕੀਤੇ, ਗੁਰੂ ਰਹਿਮਤ ਕਰੇ, ਜੋ ਜੋ ਮਾਈ ਭਾਈ ਸਾਹਿਬਾਂ ਦੇ ਦਰਬਾਰ ਵਿੱਚ ਜੁੜ ਬੈਠੇ ਨੇ, ਸਭ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਪ੍ਰਵਾਨ ਕਰਨ। ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦੇ ਹਾਂ ਜੀ, ਬੇਅੰਤ ਹੀ ਫੁੱਲਾਂ ਦੀਆਂ ਮਾਫੀਆਂ। ਪਿਆਰ ਵਿੱਚ ਸਾਰੇ ਆਖੋ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਸਾਰੀ ਸੰਗਤ ਰਲ ਮਿਲ ਕੇ, ਸੰਗਣਾ ਨਹੀਂ ਜੇ, ਭਿੱਜ ਕੇ ਆਖੋ, ਹੱਥ ਜੋੜ ਕੇ ਆਖੋ, ਗੱਜ ਕੇ ਆਖੋ, ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਗੁਰਮੇਲ ਸਿੰਘ ਜੀ ਕਨੇਡਾ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਗੁਰੂ ਜੀ ਦੀ ਕਥਾ ਦੇ ਨਾਲ ਜੋੜਨਾ ਕੀਤਾ। ਗੁਰੂ ਸਾਹਿਬ ਜੀ ਕਿਰਪਾ ਕਰਨ, ਭਾਈ ਸਾਹਿਬ ਨੂੰ ਗੁਰੂ ਘਰੋਂ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਗੁਰੂ ਘਰ ਦਾ ਕੀਰਤਨੀ ਜਥਾ ਭਾਈ ਜਸਪਾਲ ਸਿੰਘ ਜੀ ਪੌਂਟਾ ਸਾਹਿਬ ਵਾਲੇ ਆਪ ਜੀ ਨੂੰ ਕੀਰਤਨ ਦੇ ਨਾਲ ਜੋੜਨਗੇ। ਕੀਰਤਨ ਸਰਵਣ ਕਰਕੇ ਆਪਣਾ ਜੀਵਨ ਸਫਲਾ ਬਣਾਉਣਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

गुरु प्यारी साध संगत, आप वड्या भागां वाले हो जिन्हां ते सतगुर सच्चे पातशाह दी अपार रहमत होई। सतगुर बाणी विच बख्शिश करदे हन, साई घड़ी सुलखनी सिमरत हर नाम, हर कीरत साध संगत है सिर करमन के करम। कहो नानक तिस भयो प्राप्त जिस पुरब लिखे का लैन। धन धन बाबा ईश्वर सिंह जी कलेरां वाले, जिन्हां दी बख्शिश दा सदका दास तुहाडे सेवा कर रहा है, जोड़े झाड़ रहा है रसना नाल। ਉਹ ਬਚਨ ਕਰਿਆ ਕਰਦੇ ਸਨ ਬਈ ਗੁਰੂ ਨਾਨਕ ਦੀ ਉਸਤਤ ਕਰਿਆ ਕਰੋ, ਗੁਰੂ ਸਾਹਿਬ ਦੀ ਵਡਿਆਈ ਕਰਿਆ ਕਰੋ। ਪਰ ਨਾਲ ਇੱਕ ਬਹੁਤ ਕੀਮਤੀ ਬਚਨ ਸਮਝਾਇਆ ਕਰਦੇ ਸਨ ਕਿ ਭਲਿਓ, ਗੁਰੂ ਨਾਨਕ ਨੂੰ ਵੱਡਾ ਕਰਕੇ ਸਲਾਹੇਗਾ। ਗੁਰੂ ਨਾਨਕ ਨੇ ਵੱਡਾ ਨਹੀਂ ਹੋਣਾ, ਉਹ ਤਾਂ ਪਹਿਲਾਂ ਹੀ ਵੱਡਾ ਹੈ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਪਰ ਇੱਕ ਗੱਲ ਯਾਦ ਰੱਖੀ ਗੁਰਮੁਖਾ, ਜਦੋਂ ਤੂੰ ਗੁਰੂ ਨਾਨਕ ਨੂੰ ਵੱਡਾ ਵੱਡਾ ਕਰਕੇ ਵਡਿਆਈ ਕਰੇਗਾ, ਗੁਰੂ ਨਾਨਕ ਤੈਨੂੰ ਵੱਡਾ ਬਣਾ ਦੇਗਾ। ਗੱਜ ਕੇ ਆਖੋ ਸ੍ਰੀ ਵਾਹਿਗੁਰੂ। ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ। ਇੱਕ ਬਚਨ ਬੜਾ ਕੀਮਤੀ ਸਮਝਾਇਆ ਕਰਦੇ ਸਨ ਆਪਣੇ ਬਚਨਾਂ ਵਿੱਚ। ਹਾਂ ਭਾਈ, ਗੁਰੂ ਦੇ ਘਰ ਤੁਸੀਂ ਆਏ ਹੋ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠੇ ਹੋ। ਇਹ ਘਰ ਪਤਾ ਕੈਸਾ ਹੈ ਭਾਈ ਸਾਹਿਬ? ਭਾਈ ਗੁਰਦਾਸ ਜੀ ਬੜਾ ਸੁੰਦਰ ਬਚਨ ਲਿਖਦੇ ਹਨ, ਗੌਰ ਨਾਲ ਸਰਵਣ ਕਰਿਓ ਤੇ ਪੱਲੇ ਬੰਨ ਕੇ ਲੈ ਜਾਇਓ। ਭਾਈ ਸਾਹਿਬ ਆਖਦੇ ਹਨ, ਜਿਵੇਂ ਅਸੀਂ ਤੁਸੀਂ ਸਾਰੇ ਦੁਨਿਆਵੀ ਸਮਾਨ ਖਰੀਦਣ ਵਾਸਤੇ ਸੰਸਾਰ ਦੇ ਸਟੋਰਾਂ ਤੇ ਦੁਕਾਨਾਂ ਤੇ ਸ਼ੌਪਾਂ ਤੇ ਜਾਂਦੇ ਹਾਂ, ਮਾਇਆ ਦੇ ਕੇ ਸਮਾਨ ਖਰੀਦਦੇ ਹਾਂ, ਆਪਣੀ ਮਰਜ਼ੀ ਦਾ ਸਮਾਨ ਲੈ ਆਉਂਦੇ ਹਾਂ। ਪਰ ਕਹਿਣ ਲੱਗੇ, ਇਹ ਗੁਰੂ ਘਰ ਜਿਹੜਾ ਤੁਸੀਂ ਆਉਂਦੇ, ਇਹ ਗੁਰੂ ਨਾਨਕ ਦਾ ਸਟੋਰ ਹੈ। ਇਸ ਗੁਰੂ ਨਾਨਕ ਦੇ ਸਟੋਰ ਦੇ ਉੱਪਰ ਸੌਦਾ ਕਿਹੜਾ ਵਿਕਦਾ ਤੇ ਕਿਹਦੇ ਬਦਲੇ ਮਿਲਦਾ, ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਬਿਆਨ ਕੀਤਾ ਹੈ। ਭਾਈ ਸਾਹਿਬ ਕਹਿੰਦੇ ਹਨ, ਸੌਦਾ ਇੱਕ ਤਹੱਟ ਹੈ ਸ਼ਾਹ ਸਤਿਗੁਰ ਪੂਰਾ, ਔਗਣ ਲੈ ਗੁਣ ਵਿਕਣੇ ਬਚਨੇ ਦਾ ਸੂਰਾ। ਕਿਆ ਕਮਾਲ ਦਾ ਬਚਨ ਲਿਖੇ! ਕਹਿਣ ਲੱਗੇ, ਇੱਕੋ ਹੀ ਸੌਦਾ ਹੈ ਜੋ ਇਸ ਦੁਕਾਨ ਤੇ ਗੁਰੂ ਘਰ ਵਿੱਚ ਆ ਕੇ ਮਿਲਦਾ, ਹੋਰ ਕਿਸੇ ਜਗ੍ਹਾ ਤੋਂ ਨਹੀਂ ਪ੍ਰਾਪਤ ਹੁੰਦਾ। ਤੇ ਕਿਹੜਾ ਸੌਦਾ ਬਈ? ਆਪਣੇ ਔਗਣ ਛੱਡ ਜਾਓ, ਪਾਪ ਛੱਡ ਜਾਓ ਤੇ ਗੁਣਾਂ ਦੀਆਂ ਪੰਡਾਂ ਪੁੰਨਾਂ ਦੀਆਂ ਵੰਡਾਂ ਬੰਨ ਕੇ ਲੈ ਜਾਓ। ਇਹ ਹੈ ਮੇਰੇ ਗੁਰੂ ਘਰ ਦੀ ਵਡਿਆਈ। ਤੇ ਸਾਹਿਬ ਬਾਣੀ ਵਿੱਚ ਬਖਸ਼ਿਸ਼ ਕਰਕੇ ਲਿਖਦੇ ਹਨ, ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ, ਹਮ ਅਪਰਾਧੀ ਤੁਮ ਬਖਸ਼ਾਤੇ, ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਸੋ ਪਿਆਰੀ ਸਾਧ ਸੰਗਤ, ਇਹ ਗੁਰੂ ਘਰ ਦੇ ਵਿੱਚ ਜਦੋਂ ਤੁਸੀਂ ਆਉਂਦੇ ਹੋ, ਅਚਾਨਕ ਹੀ ਜਦੋਂ ਚਰਨ ਧੂੜ ਮਸਤਕ ਤੇ ਲੱਗਦੀ ਹੈ, ਕਲਗੀਧਰ ਪਾਤਸ਼ਾਹ ਦਾ ਬਚਨ ਹੈ, ਫਿਰ ਆਪ ਜੀ ਨਾਲ ਸਾਂਝ ਪਾਵਾਂਗੇ ਕਿ ਤੁਹਾਡੇ ਮਸਤਕ ਦੀਆਂ ਪੁੱਠੀਆਂ ਰੇਖਾ ਸਿੱਧੀਆਂ ਹੋ ਜਾਂਦੀਆਂ ਹਨ। ਇਹ ਗੁਰੂ ਘਰ ਦੀ ਵਡਿਆਈ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਲਿਖਦੇ ਹਨ, ਗੁਰ ਧੂੜੀ ਬੁਰੇ ਲੇਖ ਮਿਟਾਏ। ਸੋ ਪਿਆਰੀ ਸਾਧ ਸੰਗਤ, ਗੁਰੂ ਨਾਨਕ ਦੇ ਘਰ ਆ ਕੇ ਗੁਰੂ ਦਰਬਾਰ ਵਿੱਚ ਆ ਕੇ ਜਦੋਂ ਸੀਸ ਝੁਕਾਉਂਦੇ ਹਾਂ, ਨਤਮਸਤਕ ਹੁੰਦੇ ਹਾਂ, ਇੱਥੋਂ ਆਟੋਮੈਟਿਕ ਸਭ ਦੀਆਂ ਝੋਲੀਆਂ ਭਰਦੀਆਂ ਹਨ। ਆਖਿਆ ਨਾ ਵਿਦਵਾਨਾਂ ਨੇ ਕਿ ਜਦੋਂ ਕਿਸੇ ਗਰਮੀ ਦੇ ਵਿੱਚ ਤਪੇ ਹੋਏ ਤਪਸ਼ ਵਿੱਚੋਂ ਬਾਹਰੋਂ ਆਵੇ ਤੇ ਅੰਦਰ ਏਸੀ ਚੱਲਦਾ ਹੋਵੇ, ਠੰਡ ਪੈ ਜਾਂਦੀ ਹੈ ਸਰੀਰ ਨੂੰ, ਸ਼ਾਂਤੀ ਹੋ ਜਾਂਦੀ ਹੈ। ਤੇ ਜਦੋਂ ਬਾਈ ਪਾਪਾਂ ਦਾ ਭਰਿਆ ਹੋਇਆ, ਗੁਨਾਹਾਂ ਦਾ ਭਰਿਆ ਹੋਇਆ ਲੈ ਕੇ ਮਨ ਰੂਪੀ ਟੋਕਰਾ ਗੁਰੂ ਨਾਨਕ ਦੇ ਦਰ ਤੇ ਆਏ, ਇੱਥੇ ਆ ਕੇ ਉਹਨਾਂ ਗੁਨਾਹਾਂ ਦੀ ਬਖਸ਼ਿਸ਼ ਹੋ ਜਾਂਦੀ ਹੈ, ਗੁਨਾਹ ਬਖਸ਼ੇ ਜਾਂਦੇ ਹਨ, ਸਤਿਗੁਰ ਬਖਸ਼ਿਸ਼ਾਂ ਨਾਲ ਝੋਲੀਆਂ ਭਰ ਦਿੰਦੇ ਹਨ। ਆਓ ਸਾਰੇ ਕਰੋ ਸਰਵਣ।

ਇਤਨੀ ਹਾਜ਼ਰੀ ਪ੍ਰਵਾਨ ਕਰਨਾ। ਬੇਅੰਤ ਸ਼ੁਕਰ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਸੇਵਾ ਲਈ ਹੈ। ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇਹ ਸਮਾਂ ਦੇ ਕੇ ਨਿਵਾਜਿਆ। ਸਾਡੇ ਵੀਰ ਸਤਿਕਾਰਯੋਗ ਹੰਸਰਾ ਸਾਹਿਬ ਸਾਰਾ ਪਰਿਵਾਰ ਜਿਹੜਾ ਬਹੁਤ ਪਿਆਰ ਕਰਦੇ ਹਨ, ਬਹੁਤ ਸਤਿਕਾਰ ਕਰਦੇ ਹਨ, ਬਹੁਤ ਅਸੀਸਾਂ ਦੇ ਕੇ ਇਸ ਜਗ੍ਹਾ 'ਤੇ ਸੇਵਾ ਕਰਨ ਦਾ ਮੌਕਾ ਬਖਸ਼ਦੇ ਹਨ। ਜਿਹੜੇ ਇੱਥੋਂ ਦੇ ਗੁਰੂ ਕੇ ਵਜ਼ੀਰ ਹਨ, ਉਹਨਾਂ ਦਾ ਤਾਂ ਕੀ ਆਖਾਂ। ਸਾਰੇ ਬੜੇ ਪਿਆਰ ਨਾਲ, ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਹਨਾਂ ਦੇ ਮਿਲ ਕੇ ਪਿਆਰ ਨਾਲ ਗਲਵੱਕੜੀ 'ਚ ਲੈ ਕੇ ਅਸੀਸਾਂ ਦਿੰਦੇ ਹਨ। ਅਤੇ ਮੈਂ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਅਸੀਸ ਬਖਸ਼ਿਓ। ਇਸੇ ਤਰ੍ਹਾਂ ਸਤਿਗੁਰ ਮਿਹਰ ਭਰਿਆ ਅਸੀਸ 'ਤੇ ਹੱਥ ਰੱਖ ਕੇ ਸੇਵਾ ਲੈਂਦੇ ਰਹਿਣ, ਅਖੀਰਲੇ ਸਵਾਸ ਤੱਕ ਸਤਿਗੁਰ ਆਪ ਦਾ ਬਣਾ ਕੇ ਆਪਣੇ ਚਰਨਾਂ 'ਚ ਬਿਠਾਈ ਰੱਖਣ। ਫੁੱਲਾਂ ਚੁੱਕਾਂ ਦੀ ਖਿਮਾ ਆਓ ਸਾਰੇ।

सदा कुर्बानी बोलना जी वाहिगुरु एक ओंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कैन गुरु नानक लई त्याहे फिर अंगद गुर ते अमरदास रामदासी हुए सहाय अर्जुन हर गोबिंद नाम सिमरो श्री हर राय श्री हर कृष्ण त्याई है जिह जिठे सब दुख जाए तेग बहादुर सिमरिया कर नौ निधि आवे ताए सब थाई होए सहाय साहिब श्री गुरु गोबिंद सिंह दसवें पातशाह जी सब थाई होए सहाय दसवें पातशाहियां दी जोत धन धन साहिब श्री गुरु ग्रंथ साहिब जी दे पाठ दीदार दा ध्यान तरके बोलना जी ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵਰ ਚੇਤਾਵਰ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਆਪ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਧਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੁਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਚਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ। ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਥੀ ਜਾਸੀ। ਅਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਵ ਨਾ ਲੱਗਈ ਪਾਰ, ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮ ਕਾਰ, ਦੁਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਬਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭੇ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅੜਾਂ ਹੋਂ ਅੜਾਂ ਤੂੰ ਅੜਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵਹ ਸੋਹਿਲਾ, ਸਿਵਰੇ ਹੋ ਸਿਰਜਣਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ, ਸੋਹਿਲਾ ਹੋਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਵਹੋ ਤੇਲ, ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹਿਲ

ਹਾਉ ਵਿਸਵੇ ਜਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਇੱਕ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਣ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਚਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਰਿਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੋਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਈ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

वाहे गुरु वाहे।

Vaheguru, Vaheguru, Vaheguru, Vaheguru, Vaheguru, Vaheguru.

Vaheguru, Vaheguru, Vaheguru, Vaheguru, Vaheguru, Vaheguru.

Vai Guru Vai Guru Vai Guru Vai Guru

Why?

Vai, guru, vai.

Thank you.

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸੋ ਵੇਲਾ।

करणं दुख हरणं उचरणं नाम कीर्तन दयाल पुरख भगवान है।

ਤਤਬੁੱਧ ਪ੍ਰਭ ਗੈ ਸਿਮਰਨ ਜਪਤਾ ਪੂਜਾ ਪ੍ਰਭ ਗੈ ਸਿਮਰਨ ਬਿਨਸਾ ਦੂਜਾ ਪ੍ਰਭ ਗੈ ਸਿਮਰਨ ਤੀਰਥ ਸ਼ਰਾਨੀ ਪ੍ਰਭ ਗੈ ਸਿਮਰਨ ਦਰਗੈ ਮਾਨੀ ਪ੍ਰਭ ਗੈ ਸਿਮਰਨ ਹੋਏ ਸੋ ਭਲਾ ਪ੍ਰਭ ਗੈ ਸਿਮਰਨ ਸਫਲ ਫਲਾ ਸੇ ਸਿਮਰੇ ਜਨ ਆਪ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਗੈ ਸਿਮਰਨ ਸਭ ਤੇ ਉੱਚਾ ਪ੍ਰਭ ਗੈ ਸਿਮਰਨ ਉਤਰੈ ਮੁੱਚਾ ਪ੍ਰਭ ਗੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਗੈ ਸਿਮਰਨ ਸਭ ਕੇ ਸੁੱਝੈ ਪ੍ਰਭ ਗੈ ਸਿਮਰਨ ਨਾਈ ਜਮ ਤਰਾਸਾ ਪ੍ਰਭ ਗੈ ਸਿਮਰਨ ਪੂਰਨ ਆਸਾ ਪ੍ਰਭ ਗੈ ਸਿਮਰਨ ਮਨ ਕੀ ਮਲ ਜਾਹੇ ਅੰਮ੍ਰਿਤ ਨਾਮ ਅੰਮ੍ਰਿਤ ਮਾਹੇ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਨ ਆਵ ਦਯਾਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਾਰੁਪਕਾਰੀ ਪ੍ਰਭ ਕੋ ਸਿਮਰੇ ਤਨ ਸਦਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ

ਸੰਕਿਰਪਾਤੇ ਅੰਦਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਗੈ ਸਿਮਰਨ ਕਾਰਜ ਪੂਰੇ ਪ੍ਰਭ ਗੈ ਸਿਮਰਨ ਕਬੂਨਾ ਝੂਰੇ ਪ੍ਰਭ ਗੈ ਸਿਮਰਨ ਹਰ ਗੁਣ ਬਾਨੀ ਪ੍ਰਭ ਗੈ ਸਿਮਰਨ ਸਹਿਜ ਸਮਾਨੀ ਪ੍ਰਭ ਗੈ ਸਿਮਰਨ ਨੇਚਲ ਆਸਨ ਪ੍ਰਭ ਗੈ ਸਿਮਰਨ ਕਮਲ ਬੇਗਾਸਨ ਪ੍ਰਭ ਗੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਾਨ ਜਿਨ ਕਉ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਭੇਦ ਉਪਾਏ ਹਰ ਸਿਮਰਨ ਭਏ ਸਿਧ ਜਾਤੀ ਦਾਤੇ ਹਰ ਸਿਮਰਨੀ ਚੌਂਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲਿਆ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ

ਕੇ ਪ੍ਰਭ ਸਾਥ ਅਸ਼ਟਪਦੀ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨੂ ਦੂਤ ਜਮਦਲ ਤੈ ਕੇਵਲ ਨਾਮ ਸੰਗ ਤੇਰਾ ਚੱਲ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮਾਹੇ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰ ਹਰ ਕੋ ਨਾਮ ਕੋਟ ਪਾਪਰ ਹਰ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਹਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋੜੀ ਬੰਦ ਨਾ ਪਰ ਹਰ ਕਾ ਨਾਮ ਜਪਤ ਨਿਸੁਤਰ ਅਨਕ ਮਾਇਆ ਰੰਗ ਤਿਖ ਨਾਮ ਬੁਝਾਵੇ ਹਰ ਕਾ ਨਾਮ ਜਪਤ ਅਗਾਵੇ ਜੇ ਮਾਰਗ ਜਾਤ ਅਕੇਲਾ ਤੈ ਹਰ ਨਾਮ ਸੰਘੋ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਗੋਟ ਲਗਬਾਹੀ ਨਾਮ ਜਪਤ ਹੈ ਪਾਰ ਪਰਾਹੀ ਅਨਕ ਬਿਗਨ ਜਾਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ

ਹੋਵ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧਗ ਸੰਗ ਜੇ ਮਾਰ ਕੇ ਗਨੇ ਜਾਹੇ ਨਾ ਕੋਸਾ

ਤੇ ਉਠਾਇ ਸੋਚ ਕਰੈ ਦਿਨ ਸਰ ਰਾਤ ਮਨ ਕੀ ਮਹਿਲਾ ਤਨ ਤੇ ਜਾਤ ਇਸ ਦੇਹੀ ਕਾ ਬਹੁ ਸਾਧਨਾ ਕਰੇ ਮਨ ਤੇ ਕਬੂਨਾ ਵਿਖਿਆ ਠਰੈ ਜਲ ਧੋਵੈ ਬਹੁ ਦੇ ਅਨੀਤ ਸੁਧ ਗਾਵੇ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਾਉ ਵਿਆਪੈ ਅਨਕ ਯਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਗਨੇ ਬੁੱਝੈ ਕੋਟ ਭਾਵ ਦੁਰਗੇ ਨਹੀਂ ਸੱਜੈ ਛੂਟ ਸੁਨਾਹੀ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਮਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਮੰਤਿਲ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਭਰੈ ਜਿਜਨ ਗੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸਉ ਗਨੀਏ ਸਭ ਤੇ ਉੱਚਾ ਜਾਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਦਿਨ ਘਟ ਘਟ ਸੀਨਾ ਮਨ ਬਨੇ ਤੇ ਬੁਰਾ ਮਿਟਾਨਾ ਪੇਖੇ ਸਗਲ ਸਿਸ਼ਟ ਸਾਜਨਾ ਸੂਖ

ਕਰਨਗਰਾਮ ਨਹਾਰ ਸੁਮਾਮੀ ਸਗਲ ਘਟਾਂਕੇ ਅੰਤਰ ਜਾਮੀ ਆਪਣੀ ਗਤਮੇ ਜਾਨੂ ਆਪੇ ਆਪਨ ਸੰਘਾ ਪ੍ਰਭ ਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨ ਕਬਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਗੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਧ ਸੰਗ ਦੁਰਮਤ ਮਲਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਮਖਾਨੀ ਸਗਲ ਥਾਨ ਤੇ ਊਤਮ ਥਾਨ ਨਾਨਕ ਜਿਹ ਕਟਵਸੈ ਹਰ ਨਾਮ ਸਲੋਕ ਨਿਰਗੁਨੀਆਰ ਏਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ

ਸੂਦ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਅਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨ ਬੁਝੈ ਬਖਸ਼ ਲਿਹੋ ਤਉ ਨਾਨਕ ਸਿਜੈ ਜੇ ਪ੍ਰਸਾਦ ਧਰ ਪ੍ਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਘ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਸਨਾ ਤਿਸੇ ਤਿਆਗ ਅਵਰ ਸੰਗ

ਜਾਣ ਦਸੇ ਵਿਸਾਰੇ ਮੁਕਤ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਣ ਹਾਰ ਪਾਰ ਰਤਨ ਤਿਆਗ ਕੌਟੀ ਸੰਗਰਚੈ ਸਾਹ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਵਨ ਸੋ ਦੂਰ ਪੁਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਹੋਏ ਗਰਦ ਪ੍ਰੀਤ ਬਸਮ ਸੰਗ ਹੋਏ ਅੰਧ ਗੁਪ ਮੈਂ ਪਤਤ ਬਿਕਰਾਲ ਨਾਨਕ ਕਾਲ ਡਿਓ ਪ੍ਰਭ ਦਯਾਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਬਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਦਰ ਮਲ ਮਾਇਆ ਸ਼ਬਦ ਸੁਨਾਹੇ ਕਛ ਕਰੇ ਛਪਾਇਆ

ਸਿਮਰਨ ਦਿਨ ਰਹਿਣ ਬ੍ਰਿਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਮਨ ਬ੍ਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰ ਦਾਮ ਤਨ ਤਨ ਤੇਜਨ ਜੇ ਘਟ ਬਸਿਓ ਹਰ ਨਾਮ ਨਾਨਕ ਤਾਕੇ ਬਲ ਬਲ ਜਾਓ ਰਹਿ ਤਬਰ

ਪਾਰ ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ ਨਾਨਕ ਹੁਣ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪੇ ਮਾਨੈ ਆਪੇ ਆਪ ਆਪ ਕਰਤਨ ਮੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਨ ਸਗਲ ਤੇ ਰਹਿਤ ਸਭ ਗਤ ਜਾਣੈ ਆਤਮ ਕੀ ਰਹਿਤ ਜਿਸ ਭਾਵੇ

ਨਾਨਕ ਤਾਂ ਕੀ ਭਗਤ ਕਰੇ ਹੈ। ਜੇ ਪ੍ਰਸਾਦਾ ਭੁੱਖਨ ਪਹਿ ਰਿਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਜੇ ਪ੍ਰਸਾਦ ਅਸਵਾਸ ਸਵਾਰੀ, ਮਨ ਤਿਸ ਪ੍ਰਭ ਕੋ ਕਬੂਨਾ ਬੇਸਾਰੀ। ਜੇ ਪ੍ਰਸਾਦ ਬਾਗ ਮਿਲਖ ਧਰਾਂ, ਰਾਖ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬੰਤ ਬਨਾਈ, ਉਠਤ ਬੈਠ ਸਾ ਤਿਸੇ ਧਿਆਈ। ਤਿਸੇ ਧਿਆਏ ਜੋ ਏਕ ਅਲਖ ਹੈ, ਇਹਾਂ ਊਹਾਂ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰੇ ਪਨ ਬਹੁ ਦਾਨ, ਮਨ ਆਠ ਪੈਰ ਕਰ ਤਿਸਕਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ

ਜੇ ਪ੍ਰਸਾਦ ਵੇਖੇ ਬਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹਸ ਕਰ ਚਲੈ, ਜੇ ਪ੍ਰਸਾਦ ਸੰਪੂਰਨ ਫਲੈ, ਜੇ ਪ੍ਰਸਾਦ ਪਰਮੰਗਤ ਪਾਵੈ, ਜੇ ਪ੍ਰਸਾਦ ਸੁਖ ਸਹਿਜ ਸਮਾਵੈ, ਐਸਾ ਪ੍ਰਭ ਤਿਆਗ ਪ੍ਰਗਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ ਤੂੰ ਪ੍ਰਗਟ

ਸਲੋਕ ਅਗੰਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨ ਮੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗ ਮਾਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਖਿਆਨ ਸਾਧਕ ਸੰਗ ਬੁਜੇ ਬ੍ਰਭ ਨੇਰਾ ਸਾਧ ਸੰਗ ਸਬੋਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਬ੍ਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪੁਰਾਨੀ ਨਾਨਕ ਸਾਧਕੀ ਸਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਗ ਅਗੋਚਰ ਬਿਲੈ ਸਾਧਕ ਸੰਗ ਸਦਾ ਪ੍ਰਫੁਲਾਏ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ

ਸਾਧਕ ਸੰਗਤ ਅਜੇ ਸਮਿਆ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧਕ ਸੰਗ ਨਾ ਕਬਹੂੰ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਅਗੋਚਰ ਲਹੈ ਸਾਧੂ ਕੈ ਸੰਗ ਆ ਜਾਰ ਸਹੈ ਸਾਧਕ ਸੰਗ ਬਸੇ ਥਾਨ ਉੱਚਾਏ ਸਾਧੂ ਕੈ ਸੰਗ ਮਹਿਲ ਪਹੁੰਚਾਏ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਗੁਰਬਾਨ ਸਾਧਕ ਸੰਗ ਸਭ ਗੁਰ ਉਧਾਰੈ ਸਾਧ ਸੰਗ ਸਾਜਨ ਮੀ

ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋਤ ਜੋਤ ਸੁਭਾਵੇ ਸੋਈ ਹੋਗ ਖਿਨ ਮੈਂ ਥਾਪ ਥਾਪਨ ਹਾਰਾਂਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਰ ਰਹਾ ਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੈਨ ਕਰੰਗ ਪ੍ਰਕਾਰ ਕਰ ਕਰ ਦੇਖਿਆ ਆਪਣੀ ਵਡਿਆਈ ਨਾਨਕ ਸਮੈ ਰਹਿਆ ਸਮਾਹੀ ਪ੍ਰਭਾਵੈ ਮਾਨੁਗਤ ਪਾਵੈ ਪ੍ਰਭਾਵੇ ਤਾਂ ਪਾਥਰ ਤਰਾਵੈ ਪ੍ਰਭਾਵਿਨ ਸਾਸ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਪੱਖ ਹੈ ਪ੍ਰਭਾਵੇ ਤਾਂ ਪਤਤ

ਜੋਤ ਸੁਭਾਵੇ ਸੋਈ ਕਰਾਵੇ। ਇਸ ਕਿਹਾ ਤੋਂ ਤਾਂ ਸਭ ਕੁਛ ਲੇ, ਜੋਤ ਸੁਭਾਵੇ ਸੋਈ ਕਰੇ, ਅਨਜਾਨਤ ਵਿਖਿਆ ਮੈਂ ਰਚੇ ਜੇ ਜਾਨ ਤੇ ਆਪਣਾ ਬਚਾ।

ਗਣੇ ਜਗਦੀਸ਼ ਜੀਓ ਬਿਨ ਸਭ ਤਿਸਕੀ ਰਾਸ ਕਟਕਟ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬਣਤਾ ਬਨਾਈ ਨਾਨਕ ਜੀ ਵੈ ਦੇਖ ਬਡਾਈ ਇਸਕਾ ਬਲ ਨਾ ਸਹਾਤ ਕਰਨ ਕਰਾਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੇ ਸੁਵੰਥੀਓ ਕਬੂ ਊਚ ਨੀਚ ਮਹਿ ਬਸਾਏ ਕਬੂ ਸੋਖ ਹਰ ਖਰੰਗ ਹਸਾਏ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਰਤ ਕਰੈ ਬਾ ਭਾਂਤ

ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਹਨ ਧਾਰੀ ਲਾਵੇ ਧਿਆਨ ਕਬੂ ਤਟ ਤੀਰਥ ਇਸ਼ਨਾਨ ਕਬੂ ਉਸ ਸਾਧਕ ਮੁਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਭੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭਾਵੈ ਤਵੈ ਨਛਾਵੈ ਜੋ ਤਸਭਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਬੂ ਸਾਧ ਸੰਗਤ ਤੇ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਪੰਤੰਨਾ ਮ੍ਰਿਤੇ ਕਰੰਗ ਸਦਾ ਵਸੇ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਤਿ ਗੁਰਬਾਨ।

ਸੰਗ ਨਾ ਜਾਵੇ। ਬਾਹੁਲਿਸ ਕਰ ਮਾਨੁਖ ਪਰ ਕਰੇ ਆਸ ਪਲ ਭੀਤਰਤਾ ਕਾ ਹੋਏ ਬਿਨਾਸ਼। ਸਭ ਤੇ ਆਪ ਜਾਣੇ ਬਲਵੰਤ ਖਿਨਮੇ ਹੋਏ ਜਾਏ ਬਸਵੰਤ। ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ। ਗੁਰਪ੍ਰਸਾਦ ਜਾ ਕਾ ਮਿਟੇ ਬਿਮਾਨ ਸੋਜਨ ਨਾਨਕ ਦਰਗੇ ਪਰਵਾਨ। ਕੋਟ ਕਰਮ ਕਰੇ ਹੁਣ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ। ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ। ਅਨਕ ਯਤਨ ਕਰੇ ਆਤਮ ਨਹੀਂ ਦਰਵੈ ਹਰ ਦਰਗੇ ਕੋ ਕੈਸੇ ਗਵੈ। ਆਪਸ ਕੋ ਜੋ ਭਲਾ ਕਹਾਵੈ ਤਸੇ ਭਲਾਈ ਨਿਕਟ ਨਾ ਆਵੈ। ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਥਾ ਕੀ ਨਿਰਮਲ ਸੋਏ। ਜਬ ਲਗ ਜਾਣੇ ਮੁਝਦੇ ਕਛ ਹੋਏ ਤਬ ਸੁਖ ਨਾਹੀ ਕੋਏ। ਜਬੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ। ਜਬ ਧਾਰੇ ਕਹੋ ਬੇਰ ਬੈਰੀ ਮੀ ਤਬ ਲਗ ਰੇ ਚਲ ਨਾਹੀ ਜੀਤ। ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ। ਪ੍ਰਭ ਕਿਰਪਾ ਤੇ ਵੰਦਨ ਟੁੱਟੇ ਗੁਰ ਪ੍ਰਸਾਦ ਨਾਨਕ ਹੋ ਛੁੱਟੇ। ਸਹਿਸ ਖੱਟੇ ਲੱਖ ਉੱਠਤਾ ਵੈ ਤ੍ਰਿਪਤਨਾ ਆਵੈ ਮਾਇਆ ਪਾਛੇ ਪਾਵੈ। ਅਨਕ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤਾਵੈ ਖਪ ਖਪ ਮਰੈ। ਬਿਨਾ ਸੰਤੋਖ ਨਹੀਂ ਗਉ ਰਾਜੈ ਸੁਭਨ ਮਨੋਰਥ ਬ੍ਰਿਥੇ ਸਭ ਗਾਜੈ। ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੇ ਪ੍ਰਾਪਤ ਹੋਏ। ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਰਜਾਪ। ਕਰਨ ਕਰਾਵਨ ਕਰਨਿਆਸ ਕਿਆਦ ਕਹਾਂ ਵਿਚਾਰ। ਜਾਸੀ ਦੁਸ਼ਟ ਕਰੈ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ। ਜੋਗ ਸ਼ਕੀਨੋ ਸਪਨੈ ਰੰਗ

ਆਰ ਅਸ਼ਟਪਦੀ ਸੰਤ ਗੈ ਦੁਖ ਨਿਹਾਰ ਜਾ ਘਟੈ ਸੰਤ ਗੈ ਦੁਖਨ ਜਮਤੇ ਨੇ ਛੁਟਾਏ ਸੰਤ ਗੈ ਦੁਖਨ ਸੁਖ ਸਭ ਜਾਏ ਸੰਤ ਕਹਿ ਦੁਖਨ ਨਰਕ ਮੈਂ ਪਾਏ ਸੰਤ ਕਹਿ ਦੁਖਨ ਮਤ ਹੋਏ ਮਲੀਨ ਸੰਤ ਗੈ ਦੁਖਨ ਸੁਭਾਤੇ ਹੀਨ ਸੰਤ ਕੇ ਹਤੇ ਕੋ ਰਖਾ ਨਾ ਕੋਏ ਸੰਤ ਗੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰਾਇ ਨਾਨਕ ਸੰਤ ਸੰਗ ਨਿੰਦਕ ਭੀ ਤਰਾਏ ਸੰਤ ਕਹਿ ਦੁਖਨ ਤੇ ਮੁਖ ਪਵੈ ਸੰਤਨ ਕਹਿ ਦੁਖਨ ਕਾਗ ਜੋ ਲਵੈ ਸੰਤਨ ਕਹਿ ਦੁਖਨ ਸਰਬ ਜੋਨ ਪਾਏ ਸੰਤ ਕਹਿ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕਹਿ ਦੁਖਨ ਤ੍ਰਿਸ਼ਨਾ ਮੈਂ ਜਲਾਏ ਸੰਤ ਕਹਿ ਦੁਖਨ ਸਭ ਕੋ ਛਲਾਏ ਸੰਤ ਕਹਿ ਦੁਖਨ ਤੇ ਸਭ ਜਾਏ ਸੰਤ ਕਹਿ ਦੁਖਨ ਨੀਚ ਨੀ ਜਾਏ ਸੰਤ ਦੁਖੀ ਕਾ ਥਾਂ ਕੋ ਨਾਏ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਦੁਖੀ ਕਾ ਥਾਂ ਕੋ ਨਾਏ ਨਾਨਕ ਸੰਤ ਭਾਵੇ ਤਾਂ ਹੋਏ ਵੀ ਗਤ ਪਾਏ ਸੰਤ ਕਾ ਨਿੰਦਕ ਮਹਾਤ ਤਾਈ ਸੰਤ ਕਾ ਨਿੰਦਕ ਖੰਡ ਗੰਨਾ ਪਾਈ ਸੰਤ ਕਾ ਨਿੰਦਕ ਮਹਾਤ ਹਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ

ਤਾਂ ਉਸਕਾ ਵੀ ਹੋਏ ਮੋਖ। ਸੰਗਾ ਦੁਖੀ ਸਦਾ ਅਪਵਿੱਤ, ਸੰਗਾ ਦੁਖੀ ਕਿਸਾਇ ਕਾ ਨਹੀ ਮਿੱਤ, ਸੰਗੇ ਦੁਖੀ ਕੋ ਡਾਣ ਲੱਗ ਗਏ, ਸੰਗੇ ਦੁਖੀ ਕੋ ਸਭ ਤਿਆਗਾ ਹੈ। ਸੰਗਾ ਦੁਖੀ ਮਾਂ ਅਹੰਕਾਰੀ, ਸੰਗਾ ਦੁਖੀ ਸਦਾ ਬੇਕਾਰੀ, ਸੰਗਾ ਦੁਖੀ ਜਨਮਾਇ ਮਰਾਏ, ਸੰਗੀ ਦੁਖਨਾ ਸੁਖ ਤੇ ਟਰਾਏ, ਸੰਗੇ ਦੁਖੀ ਕੋ ਨਾਹੀ ਠਾਉ, ਨਾਨਕ ਸੰਭਾਵਿਤਾ ਲਏ ਮਿਲਾਏ। ਸੰਗਾ ਦੁਖੀ ਅਧ ਬੀਜ ਤੇ ਟੁੱਟਾ ਹੈ, ਸੰਗਾ ਦੁਖੀ ਕਿਤੇ ਕਾਜ ਨਾ ਪਹੁੰਚਾ, ਸੰਗੇ ਦੁਖੀ ਕੋ ਧਿਆਨ ਭਰਮਾਈਆ, ਸੰਗਾ ਦੁਖੀ ਉਜੜ ਪਾਈਆ।

ਨਾਨਕ ਸੰਤ ਭਾਵੇ ਤਾਂ ਲਏ ਉਭਾਰ, ਸੰਗਾ ਦੁਖੀ ਇਉਂ ਬਿਲ ਲਾਏ, ਜੋ ਜਲ ਵੀ ਹੁਣ ਮਛਲੀ ਤੜਫੜਾਏ, ਸੰਗਾ ਦੁਖੀ ਭੁੱਖਾ ਨਹੀਂ ਰਾਜਾ, ਜੋ ਪਾਵਕ ਇੰਦਰ ਨੇ ਧਰਾਪੈ, ਸੰਗਾ ਦੁਖੀ ਛੁੱਟੇ ਅਕੇਲਾ, ਜੋ ਬਵਾੜ ਤਿਲ ਖੇਤ ਮਾਹੇ ਦੁਵੇਲਾ, ਸੰਗਾ ਦੁਖੀ ਧਰਮ ਤੇ ਰਾਹਤ, ਸੰਗਾ ਦੁਖੀ ਸਦ ਮਿਥਿਆ ਕਹਿਤ, ਕਿਰਤ ਨੰਦਕ ਕਾ ਤੁਰਹੀ ਪਿਆ, ਨਾਨਕ ਜੋ ਤਿਸ ਭਾਵ ਸੋਈ ਥਿਆ, ਸੰਗਾ ਦੁਖੀ ਬਿਗੜੂ ਪਏ ਜਾਏ, ਸੰਗੇ ਦੁਖੀ ਕੋ ਦਰਗਾਹ ਮਿਲੇ ਸਜਾਏ, ਸੰਗਾ ਦੁਖੀ ਸਦਾ ਸਹਿਕਾਈਐ, ਸੰਗਾ ਦੁਖੀ ਨਾ ਮਰੈ ਨਾ ਜੀਵਾਈਐ, ਸੰਗੇ ਦੁਖੀ ਕੀ ਪੁੱਜਣਾ ਆਸਾ, ਸੰਗਾ ਦੁਖੀ ਉੱਠ ਚਲੇ ਨਿਰਾਸਾ, ਸੰਗੇ ਦੁਖ ਨਾ ਪ੍ਰਿਸ਼ਟਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ, ਪਿਆ ਕਿਰਤਨਾ ਮੇਟਾ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਘੜ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤ ਕਰਹੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾਸ, ਸਭ ਕੁਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ

ਕਰ ਹਰ ਕਰਮਨ ਸਰਵ ਨਰ ਕਥਾ, ਹਰ ਦਰਗੇ ਨਾਨਕ ਊਹ ਜਨ ਮਥਾ, ਮਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਣੇ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਗੋ ਏਕ ਏਕ ਪਛਾਣੈ ਇਤੁ ਦੁਖੀਓ ਸੋ ਜੀ।

ਸਭ ਤੇ ਊਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸਕੋ ਨਾਮ ਦੀਆ, ਨਾਨਕ ਸੋਜਨ ਨਿਰਮਲ ਥੀਆ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਜਨ ਆਵੇ ਹਰ ਪ੍ਰਭ ਚੀਤ, ਭਗਤ ਭਗਤ ਸੁਣੀਏ ਤੇ ਲੋਏ, ਜਾ ਕੇ ਹਿਰਦੇ ਏਕੋ ਹੋਏ। ਸਚ ਕਰਨੀ ਸਚ ਤਾਂ ਕੀ ਰਹਿਤ, ਸਚ ਹਿਰਦੈ ਸਤਮੁਖ ਕਹਿਤ, ਸਾਚੀ ਦ੍ਰਿੜ ਸਾਚਾ ਆਕਾਰ, ਸਚ ਵਰਤੇ ਸਾਚਾ ਪਾਸਾਰ, ਪਾਰ ਬ੍ਰਹਮ ਜਨ ਸਚਗੁਰ ਜਾਤਾ, ਨਾਨਕ ਸੋਜਨ ਸਤ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼, ਤ੍ਰੈਗੁਣ ਦੇ ਪ੍ਰਭਿੰਨ, ਸਹਿ ਬੁਝਾਏ ਨਾਨਕਾ ਜਿਸੋ ਵੈ ਸੁਪ੍ਰਸੰਨ। ਅਸ਼ਟਪਦੀ ਅਵਿਨਾਸੀ ਪਰਮਨ ਮੈਂ ਰਾਖ, ਮਾਨੁਕੀ ਤੂੰ ਪ੍ਰੀਤਿਆ, ਤਿਸ ਤੈ ਪਰਾਇ ਨਾਹੀਂ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ। ਆਪੇ

ਯੋਗ ਜੋਗਰ ਪਾਇਆ ਸੋਈ ਹੋਗ ਹਰਨ ਭਰਨ ਜਾਕਾ ਨੇਤਰ ਭੋਰ ਤਿਸਕਾ ਮੰਤਰ ਨਾ ਜਾਣੇ ਹੋਰ ਅੰਦਰੂ ਮੰਗਲ ਸਦ ਜਾਕੈ ਸਰਬ ਥੋਕ ਸੁਣੀਏ ਘਰ ਤਾਕੈ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਬੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤ

ਆਵੇ ਸੇ ਤੇ ਗੁਣ ਮੈਂ ਜਾਗੋ ਪਰਮਾਏ ਜਨਮ ਮਰੈ ਪਰਿਆ ਵਹਿ ਜਾਏ ਊਚ ਨੀਚ ਦਿਸਗੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ।

ਨੇ ਅਬਨਿਮਿਤ ਗਤ ਜਿਸਕੀ ਸੁਟਸੋ ਕਰਨੇ ਹਾਰ ਅਬਰਨ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੁਵਰਤੀਆ ਬਿਸਮਨ ਬਿਸਮ ਰਹੇ ਬਿਸਮ ਬਿਸਮਨ ਬਿਸਮ

ਜਨ ਕਾ ਸੇਵਕ ਸੋਭਟ ਭਾਗੀ, ਜਨ ਕਾ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਦ ਸੱਚ ਜੁਗਾਦ ਸੱਚ ਹੈ ਬੇ ਸੱਚ, ਨਾਨਕ ਹੋਸੀ ਭੇ ਸੱਚ। ਅਸ਼ਟਪਦੀ ਚਰਨ ਸਤ ਸਤ ਪ੍ਰਸੰਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਵੇਖਣ ਹਾਰ, ਨਾਮ ਸਤ ਸਤ ਧਿਆਪਨ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਤ ਜਸੁੰਤਾ, ਬੁਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ।

ਹਕੀਕਤ ਮੈਨੂੰ ਕੋਈ ਨਾ ਲੱਖ ਹੈ। ਪ੍ਰਭ ਕੇ ਸੇਵਕ ਕਾਉ ਕੋ ਨਾ ਪਹੁੰਚਾ, ਪ੍ਰਭ ਕੇ ਸੇਵਕ ਊਚ ਤੇ ਉੱਚੇ, ਜੋ ਪ੍ਰਭ ਨੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈਤਿਸ ਪ੍ਰਗਟਾਇਆ।

ਤੇਰੇ ਤਿਨ ਕੀ ਓਟ ਲੇ, ਮੰਤਨ ਬਨਾ ਤੇਨ ਜਨ ਦੇਹ, ਜੰਜਨਾ ਬਨਾ ਪ੍ਰਭੂ ਬਿਸ਼ਾਤਾ, ਸੋਜਨ ਸਰਬ ਥੋਕਾ ਦਾਤਾ, ਤਿਸਕੀ ਸਰਨ ਸਰਬ ਸੁਖ ਪਾਵੈ, ਤਿਸਕੇ ਦਰਸਭ ਪਾਪ ਮਿਟਾਵੈ।

ਰਾਸ਼ਟਰਪਤੀ ਸਤਿਗੁਰ ਸਿੱਖੀ ਕਰਾਇ ਪ੍ਰਤਪਾਲ ਸੇਵਕ ਗੁਰ ਸਦਾ ਦਯਾਲ ਸਿੱਖੀ ਗੁਰ ਦੁਰਮਤ ਮਲ ਹਿਰਾਇ ਗੁਰਬਚਨੀ ਹਰ ਨਾਮ ਛਰਾਇ ਸਤਿਗੁਰ ਸਿੱਖੇ ਬੰਧਨ ਘਟ ਹੈ ਗੁਰ ਕਾ ਸਿੱਖ ਵਿਕਾਰ ਤੇ ਹਟ ਹੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸਵਾਰ ਹੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰਗਹਿ ਗ੍ਰਹਿ ਸੇਵਕ ਜੋਰਾ ਹੈ ਗੁਰ ਕੀ ਆਗਿਆ ਮਨ ਮੈਂ ਸਹਾਇ ਆਪਸ ਕੋ ਕਰ ਕਾਸ਼ ਨਾ ਜਨਾਵੈ ਹਰ ਹਰ ਨਾਮ ਹਿਰਦੇ ਸਤਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਗੁਰ ਤੋਂ ਇਹਨੇ ਕਾਮੀ ਤਿਸ ਕੋ ਹੋਤ ਪ੍ਰਾਪ ਸੁਆਮੀ ਬ੍ਰੀ ਕਿਰਪਾ ਸਿਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਤ ਜਾਣੈ ਸੋ ਸਤਿਗੁਰ ਸਿਰਦੇ ਹਰ ਨਾਮ ਅਖਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨ ਮੈਂ ਪਾਰ ਬ੍ਰਹਮ ਇੱਕ ਆਪ ਨਹੀਂ ਕਛ ਪਰਮ ਸਹਿ ਸਿਆਨ ਬਲਿਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਬਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ

ਕੀਮਤ ਕਰੇ ਨਾ ਭਾਈ ਅਨਕ ਭਗਤ ਬੰਧਨ ਕਰਹੇ ਚਰਨ ਕਮਲ ਹਿਰਦੇ ਸਿਮਰਹੇ ਸਤਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪਰਬ ਜਪਨੇ ਇਹ ਹਰ ਰਸ ਪਾਵੇ ਜਨ ਕੁਵੇ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ।

ਮੀਤ ਬਿਸਾਰੂ ਚਰਨ ਕਮਲ ਹਰਿਦ ਮੈਂ ਉਰਤਾਰੂ ਕਰਨ ਕਾਰ ਸੋ ਪ੍ਰਭ ਸਮਰਾਥ ਦ੍ਰਿੜ ਕਰ ਗਹੁ ਨਾਮ ਰਵਥ ਏ ਧਨ ਸੰਚੋ ਹੋਵੋ ਭਗਵੰਤ ਸੰਦਨਾ ਕਾ ਨਿਰਮਲ ਮੰਤ ਏ ਗਾਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਗੁਣ ਉੱਠਦਾ ਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਸੁਖ ਕੋ ਨਿਧ ਬਾਂਛੇ ਮੀ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜਨ ਕੀ ਸਰਣੀ

ਨਰਾਗੇ ਗੋਏ ਜਾਗੇ ਹਿਰਦੇ ਬਸੇ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਵਨ ਸੇ ਪੂਰਨ ਹੋਏ ਆਸ ਭਗਤ ਪਾਇਆ ਤੰਬਰ ਗਾ ਸਤਿਗੁਰ ਜਾਏ ਬਸੇ ਬਨਾਸੀ ਕਹੋ ਨਾ ਕਾਟੀ ਜੰਫਾ ਸੀ ਤਦ ਵਿੱਚ

ਸਰਵੇ ਅਸ਼ਟਪਦੀ ਜਾਚਕ ਜਨ ਜਾਚਾ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਲ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਾਧ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਗੁਰੂ ਪ੍ਰਭ ਕੀ ਰਤਨੇਤ ਏ ਗੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ

ਸੰਦਨ ਲਿਵਰਾਗ ਪੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਾਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਗੋ ਪ੍ਰਭ ਹੋਇਓ ਦਿਆਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਗਾੜ ਮੁਗ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਸ਼ੁਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸ ਕਾ ਸਾਥ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ।

ਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਮਾਂ ਕਹੀ ਨਾ ਜਾਏ ਨਾਨਕ ਰਹਾ ਸਰਬ ਸਮਾਏ ਪਰ ਬਖਸ਼ਾਂਦੀ ਨ ਦਇਆਲ ਭਗਤ ਬਸ਼ਲ ਸਦਾ ਕਿਰਪਾ।

ਰਾਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਿਮ ਖਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾਪੁਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਸੋ ਕਰਨੀ ਸੋਭਾ ਤਨਵੰਥਿਰ ਦੇ ਬਸੇ ਪੂਰਨ ਗੁਰਮੰਤ।

ਨਰਕੋ ਸਵਰਗ ਪੰਛਾਵਤ ਆਲ ਜਾਲ ਮਾਇਆ ਜੰਜਾਲ ਹਮੇ ਮੋਹ ਪਰਮ ਵੈਪਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਉਪਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜਪਗਤ ਭਗਤੇ ਆਪ ਜ ਪਸਰੇ ਪਾਸ ਹਾਰ ਸੰਬਰਤਾਪ ਦੋ ਪਾਕਾ ਆਪੇ ਧਨੀ ਉਨ ਕੀ ਸੋਭਾ ਉਨੂ ਬਨੀ ਆਪੇ ਕਵਤਾ ਕਰੇ ਆਣਤ ਚੋਜ ਆਪੇ ਰਸ ਭੋਗ ਅੰਦਰ ਜੋ ਜਿਸ ਭਾਵੇ ਤਿਸ ਆਪਨ ਨਾਏ ਲਾਵੈ ਜਿਸ ਭਾਵੇ ਤਿਸ ਖੇਲ ਖਿਲਾਵੈ ਬੇਸੁਮਾਰ ਅਥਾ ਅਗੰਤ ਅਤੁਲ

ਰਾਸ਼ਟਰਪਤੀ ਆਪ ਕਦੇ ਆਪ ਸੁਣੇ ਹਾਰਾ ਪੇਗਾ ਵਿਸਤਾਰ ਜਾਤ ਸੁਭਾਵਿਤ ਸਿਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਆਪਨ ਸੂ ਸਭ ਜਗਤ ਪੁਰੋਏ ਜਾਗੋ ਪ੍ਰਭ ਜੀਵਾ ਬਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਦ ਕਾ

ਜਾਮੀ ਰਹਿਓ ਬਿਆਪ ਪ੍ਰਤਪਾਲੇ ਜੀਅਨ ਬਾਬਾਨ ਜੋ ਜੋ ਰਚਿਓ ਸੋ ਦਸੇ ਧਿਆਤ ਜਿਸ ਭਾਵ ਦਸਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਲ ਲਾਗਾ ਹਰ ਕੇ ਨਾ ਤਿਸਕੀ ਆਸਨਾ ਵਿਰਥੀ ਜਾਏ ਸੇਵਾ ਕੋ ਸੇਵਾ ਬਨਿਆਏ ਹੁਕਮ ਬੂਜ ਪਰਮ ਬਦਬਾਈ ਇਸੇ ਉਪਰ ਨਹੀਂ ਵਿਚਾਰ ਜਾ ਕੇ ਮਨ ਮਸਿਆ ਨਿਰੰਕਾਰ ਬੰਧਨ ਦੂਰ ਭਏ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਵਿਆਪੇ ਮੇਲੇ ਸਾਹ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਦਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਭਜਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਗਾ ਇਹ ਹਸਵਾਓ ਆੜ ਪੈਰ ਪਰ ਪੇਖੋ ਨੇਰਾ ਮਿਟੇ ਗਿਆਨ ਮਨਸੇ ਅੰਧੇਰਾ ਸੁਨ ਉਪਦੇਸ਼ ਹਿਰਦੇ ਬਸਾਵੋ ਮਨ ਛੇ ਨਾਨਕ ਬਲ ਪਾਵੋ ਹਲਤ ਬਲ ਦੋਏ ਨੇ ਉਹ ਸਵਾਰ ਰਾਮ ਨਾਮ ਅੰਤਰ ਉਰਤਾਰ

ਕਹਿਣਾ ਸੋ ਆਪੇ ਕਹੇ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵੇ ਤਾਂ ਰਹੇ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਬੁਰਾ ਕਹਾਉ ਕਿਹਨੇ ਕਸ਼ਕਰਾ ਆਪ ਭਲਾ ਕਰ ਤੂੰ ਤਤ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਧ ਬੋਧ ਆਪਣ ਸੰਗਰਾਜ ਤਾਂ ਕੀ ਕਤਮੀ ਕਹੀ ਨਾ ਜਾਏ ਦੂਸਰੋ ਤਾਂ ਸੋ ਜੀ ਪਾਏ

ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਭਰਲੇ ਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾ

ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਗਮਾਵਤ ਹੋਤ ਉਧਾਰ ਆਪ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾ ਹਦ ਵਾਜੈ ਸੁਨ ਸੁਨ ਅੰਤ ਪਰੇ ਸੁਨ ਸੁਨ ਅੰਤ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਾਂ ਕੈ ਮਾਥੇ ਨਾਨਕ ਉਦਰੇ ਤਨਕਾ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੰਦਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਰਿਵੀ ਖੇਬ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾ ਗਰਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਬ ਇੱਛਾ ਤਾਕੀ ਪੂਰਨ ਹੋਏ ਪ੍ਰਧਾਨ ਪ੍ਰਗਟ ਸਭ ਲੋਏ ਸਭ ਤੇ

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ

ਕਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਇ ਹੁਕਮੀ ਹੋਵਣ ਜੀ ਆ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ

ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਦੂਰ ਕਥਨਾ ਕਥੀ ਨਾ ਆਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖ ਸੈਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ।

ਜੈ ਪਾਹੁ ਦੁਖ ਪਰ ਹਰ ਸੁਖ ਘਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ।

ਦੇਹ ਬੁਝਾਈ ਸਭਨਾ ਦੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਇ ਕਰੀ ਜੇ ਤੀਸਰੀ ਠੀ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ

ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਇਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ

ਸੁਨਾਨ ਸੁਣਿਆ ਪਰ ਪਰ ਪਾਵੇ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼।

ਸਿੰਘਾਂ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ

ਮਾਨੈ ਧਰਮ ਸੇ ਤੀ ਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੇ ਮੁਖ ਦੁਆਰ ਮੰਨੈ ਪਰਵਾਰੇ ਸਾਧਾਰ ਮੰਨੈ ਤਾਰੇ ਤਾਰੇ ਗੁਰਸਿੱਖ ਮੰਨੈ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਦਰਗਹਿਮਾਨ ਪੰਚੈ ਸੁਹ ਹੈ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤਬਲੇ ਉਪਰ ਕੇਤਾ ਪਹਰ

ਵਾਰ ਜੋ ਤੁਧ ਪਾਵੈ ਸਾਹੀ ਪਰਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਬੂਰ ਖੰਦ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪੱਖ ਖਾਹੇ ਅਸੰਖ ਨਿੰਦਕ

ਲਈਏ ਉਤ ਹੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਉਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਹ ਤੇ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਓ

ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈਆ ਨਦੀਆ ਤੇ ਵਾਹ ਪਵੇ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਿਹਾ ਸੇਤੀ ਮਾਲ ਧਨ ਕੀੜੀ ਤੋਲ ਨਾ ਹੋਵਣੀ ਜੇ ਤਸਮਰ ਹੋ ਨਾ ਵਿਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨੇ ਦੇ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਾਨ ਮੰਤ ਅੰਤ

ਰਾਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਦ ਗਏ ਸਰਬ ਸੰਭਾਲੇ ਵਾਜੇ ਨਾਦ ਨੇਕ ਸੰਖਾਂ ਕੇਤੇ ਵਾਵਨ ਹਾਰੇ ਕੇਤੇ ਰਾਗ ਕਰੀ ਸਿਉ ਕਹੀਅਨ ਕੇਤੇ ਗਾਵਨ ਹਾਰੇ ਗਾਵੇ ਤੁਹਨੋ ਪੌਣ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸੁਵਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀ ਸਿਰ ਜੁਗ ਜੁਗ ਵੇਦਾਂ ਨਾਲੇ।

ਸਰ ਤੀਰਥ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ।

ਕੌੜੇ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੈ ਪਛਤਾਏ ਤਿੱਥੇ ਘੜੀਐ ਸੁਰਤ ਮਤ ਮਨ ਬੋਧ ਤਿੱਥੇ ਘੜੀਐ ਸੁਰਾਂ ਸਿਧਾਂ ਕੀ ਸੁਧ ਕਰਮ

ਸਹਿਮ ਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਛਪੈ ਸ਼ਾਂਤ ਵੈ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਣ ਜਿਹ, ਰੂਪ ਰੰਗ ਰੇਖ ਭੇ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ,

ਸੁਖ ਸੁਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਪਰਮ ਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਅਸਮਸਤੰ ਪ੍ਰਸਿਜੇ ਕਿਰਪਾਲੰ ਸਰੂਪ ਹੇ ਕੁਕਰਮੰ ਪ੍ਰਨਾਸੀ ਸਦਾ ਸਰਬਦਾ ਰਿੱਧ ਸਿੱਧੰ ਨਿਵਾਸੀ ਚਰਪਟ ਸ਼ਾਂਤ ਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੇ ਚਲ ਭੋਗੇ ਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਾਹ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ

ਨਾਮੇ ਕਾਮੇ ਭਜਾਨ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ।

ਹਜੂਰ ਹੈ ਹਮੇਸਰ ਸਲਾਮ ਹੈ ਸਮਾਤਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰਹੀਮ ਹੈ ਕੇ ਰੋਜੀ ਦੇਹਾਂਤ ਹੈ ਕੇ ਰਾਜ ਕਰਹਿੰਦ ਹੈ ਕਰੀਮਲ ਕਮਾਲ ਹੈ ਕੇ ਉਸ ਨਾਲ ਜਮਾਲ ਹੈ ਗਰੀ ਬੁਲ ਖਿਰਾਜ ਹੈ ਗਰੀ ਬੁਲ ਨਿਵਾਜ ਹੈ ਹਰੀ ਫੁੱਲ ਸਿਕਨ ਹੈ ਹੀਰਾ ਸੁਰ ਫਿਕਨ ਹੈ।

ਭੁਗਤੇ ਸਦਾ ਸੱਚ ਦਾਨੰਦ ਸਤਰੰਗ ਪ੍ਰਣਾਸੀ ਕਰੀਮ ਬਲਕਨਿੰਦਾ ਸੰਭਾ ਤੁਲੇ ਵਾਸੀ ਅਜੈ ਵਿਭੂਤੇ ਗਜੈਵ ਗਨੀਮੈ ਹਰਿ ਅੰਗ ਕਰੀ ਅੰਗ ਕਰੀਮ ਹਿਮੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸਵੰਭੁੰ ਸਵੰਗ ਸਰਵਦਾ ਸਰਵਯੁਗਤੇ ਦੋ ਕਾਲੰ ਪ੍ਰਣਾਸੀ ਦਯਾਲੰਗ ਸਰੂਪੇ ਸਦਾਂਗ ਸੰਗੇ ਅਭੰਗੰ ਵਿਭੂਤੇ ਦੋ ਕਾਲੰ ਪ੍ਰਣਾਸੀ ਦਯਾਲੰਗ ਸਰੂਪੇ ਸਦਾਂਗ ਸੰਗੇ ਅਭੰਗੰ ਵਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ

ਕਰੀਏ ਸਾਧ ਸਮੁੰਦਰਨ ਲੋਕ ਗਾਇਓ ਪਰ ਲੋਕ ਵਾਯੋ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਯੋ।

ਪਾਈਐ ਹੁਕਮ ਮੰਨਹੁ ਗੁਰੂ ਕੇ ਰਾਂਗਾਵੁ ਸੱਚੀ ਬਾਣੀ ਕਹਿ ਨਾਨਕ ਸੁਣਹੁ ਸੰਤਹੁ ਕਥਿਹੁ ਅਕਥ ਕਹਾਣੀਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨਿਦ ਭਰਮ ਭੁਲਾਇਆ।

ਸਬਦੋ ਸੁਹਾਵਾ ਸਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਤੁਰਹੋ ਲਿਖਿਆ ਆਇਆ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸੁਭਾਈਆ

ਰਾਣੀ ਕੁਮਾਣੀ ਕੂੜ ਕੀ ਸੋਏ ਪਹੁ ਚੈ ਨਾਹੀ ਮਨ ਸਾਮ ਸਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਰ ਨਿਰਮਲ ਸਦਾ ਰਹਿ ਗੁਰਨਾਲੇ।

ਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੜ ਸਦਾ ਰਹੇ ਪਰਨੇ ਗੁਰਬਿਨੇ ਅਵਰ ਨ ਜਾਣੇ ਕੋਏ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਫਿਰ ਸਤਿਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰ ਥੈ ਕੋਈ ਪੁੱਛੋ ਵੇਖੀਆ ਜਾਏ ਅਨੇਕ

ਪਾਇਆ ਹਰਿਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟ ਹੋ ਰਹੇ ਲੋਕ ਵਿਲਾਏ ਐਸਾ ਸਤਿਗੁਰੁ ਜੇ ਮਿਲੈ ਤਿਸਨੋ ਸਿਰਸਾ ਪੀਏ ਵਿੱਚੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਣ ਆਏ ਹਰਿਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮੰਜਾਰਾ ਰਾਸ ਮੇਰੀ ਮਨ ਮੰਜਾਰਾ ਸਤਿਗੁਰ ਤੇ ਰਾਸ ਜਾਣੀ ਹਰ

ਰਸ ਸਮਾਣੀ ਸੱਚ ਅਲਾਖੇ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣ ਨੈਣੋ ਪਿਠਾਏ।

ਖਾਇ ਤਹਿ ਨੇਕ ਰੂਪ ਨਾਉ ਨਵ ਨਿਧ ਦਿਸਦਾਂਤ ਰਜਾਈ ਪਾਇਆ ਕਹਿ ਨਾਨ ਕਰ ਪਿਆਰੇ ਜੀਉ ਗੁਫਾਂਦ ਰਾਖ ਕੇ ਵਾਜਾ ਪਵਣ ਵਜਾਇਆ ਇਹੋ ਸਾਚਾ ਸੁਹਿਲਾ ਸਾਚੇ ਕਰ ਗਾਵ ਗਾਵ ਤਾਂ ਸੁਹਿਲਾ ਘਰ ਸਾਚੇ ਜਿੱਥੇ ਸਦਾ ਸਚ ਧਿਆਵ ਹੈ ਸਚੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਦੇ ਨਿਤਨੇਮ ਸਰਵਣ ਕੀਤੇ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਆਓ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾ ਗੋਪੇ ਤਾਣ ਆਪਣਾ ਕਿਆ ਕਮਾਣ ਆਲ ਮਲਖਾਏ ਸੁਚਾਏ ਪਾਏ ਮੁਰਖਨ ਦੇ ਪਤ ਗਵਾਏ ਬਿਨ ਆਵੈ ਕਿਥਾ ਨਾ ਭਾਈ ਰਹੇ ਬਿਮਾਣੀ ਮਣੀ ਮਸਾਣੀ ਅੰਤ ਜਾਣੇ ਫਿਰ ਪਿਤਾਣੀ ਸਤਿਗੁਰ

ਸਿਸ਼ਟ ਸੋਏ ਸਦਾ ਸਲਾਏ ਭਾਗਾ ਰਤੀ ਚਾਰ ਨਾਨਕ ਧੇਮ ਖੁਜਲੇ ਤੇ ਸੱਚੇ ਦਰਬਾਰ ਪੌੜੀ ਸੁੱਖਾ ਆਖੇ ਆਪਣੇ ਸੁਨਾ ਸੁਖਨ ਕੱਢੀਏ ਕੀਤਾ ਆਪੋ ਆਪਣਾ ਪਿਲੇ ਖਸ ਲੀਏ ਜਾ ਰਹਿਣਾ ਨਾ ਹੀ ਅਤਿਰਿਕਤਾ ਕਾਜ ਕਰ ਵਹੰਡੀਏ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦਾਸ ਸਾਹਿਬ ਫਰੀ ਮੜ ਤੋਂ ਅੰਮ੍ਰਿਤ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਨਾਲ ਜੋੜ ਰਹੇ ਸਨ। ਭਾਈ ਜਸਪਾਲ ਸਿੰਘ ਜੀ ਪਾਉਂਟਾ ਸਾਹਿਬ ਜੀ ਉਹਨਾਂ ਦਾ ਕੀਰਤਨ ਜਥਾ। ਭਾਈ ਸਾਹਿਬ ਜਥੇ ਬਹੁਤ ਬਹੁਤ ਧੰਨਵਾਦ। ਆਮ ਨੂੰ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਿੱਤਰ ਮੁੱਖ ਬਾਗ ਦੀ ਕਥਾ ਆਪ ਜੀ ਨੂੰ ਸਰਨ ਕਰੋਗੇ। ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ ਉਹਨਾਂ ਪਾਸੋਂ ਪਿਆਰ ਸਿਖਾ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਵਾਰੀ ਸੰਗਤ ਜੀ ਬਹੁਤ ਪਿਆਰ ਵਿੱਚ ਜੁੜ ਬੈਠੇ ਹੋ, ਆਓ ਰਲ ਮਿਲ ਕਰਕੇ ਦੂਰ ਨੇੜੇ ਸਮੂਹ ਸੰਗਤ ਸਤਿਗੁਰੂ ਜੀ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਨਾਲ ਸਾਂਝ ਪਾਈਏ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਗੁਰੂ ਗਰੀਬ ਨਿਵਾਜ, ਗੁਰੂ ਗਰੀਬ ਨਿਵਾਜ ਜੁਗ ਹੋ ਜੁਗ ਅਟਲ, ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਜੇਤਾ ਸ਼ਬਦ ਸੁਰਤ ਤੁਣ ਤੇਤੀ, ਜੇਤਾ ਰੂਪ ਕਾਇਆ ਤੇਰੀ, ਤੂੰ ਆਪੇ ਰਸਨਾ ਆਪੇ ਬਸਨਾ, ਔਰ ਨ ਦੂਜਾ ਕਹੋ ਮਾਈ। ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਮਾਈ ਭਾਈ ਗੁਰਸਿੱਖ ਪ੍ਰੇਮੀ ਸਮੂਹ ਸਾਧ ਸੰਗਤ ਬਹੁਤ ਹੀ ਪਿਆਰ ਵਿੱਚ ਹਾਜ਼ਰੀਆਂ ਭਰੀਆਂ ਨੇ। ਵੱਡਿਆਂ ਭਾਗਾਂ ਦੀ ਨਿਸ਼ਾਨੀ ਹੋਇਆ ਕਰਦੀ ਹੈ ਜਦੋਂ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਪ੍ਰਾਪਤ ਹੋ ਜਾਵੇ। ਉਸ ਸਮੇਂ ਤੋਂ ਉਸ ਵੇਲੇ ਤੋਂ ਸਦਕੇ ਜਾਇਆ ਕਰੀਏ ਜਿਸ ਵੇਲੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸਿੱਖ ਨੂੰ ਇਹ ਦਾਤ ਬੜਮੁੱਲੀ ਅੰਮ੍ਰਿਤ ਬਾਣੀ ਸਰਵਣ ਕਰਨ ਦੀ ਮਿਲ ਜਾਂਦੀ ਹੈ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਭਰਪੂਰ ਬਚਨ ਹਨ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੇ ਦੁਆਰੇ ਆਇਆ। ਜਿਸ ਵੇਲੇ ਜਿਸ ਕੜੀ ਜਿਸ ਪਲ

ਜਿਸ ਵੇਲੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ, ਗੁਰੂ ਦੀ ਸੰਗਤ ਪ੍ਰਾਪਤ ਹੋ ਜਾਵੇ, ਉਸ ਸਮੇਂ ਤੋਂ ਭਾਈ ਸਦਕੇ ਜਾਈਏ, ਗੁਰਸਿੱਖ ਜਿਹੜੇ ਨੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਜਿਹੜੇ ਜੀਵਨ ਨੂੰ ਸਵਾਰਦੇ ਨੇ ਗੁਰੂ ਕੀ ਅੰਮ੍ਰਿਤ ਬਾਣੀ ਦੁਆਰੇ, ਉਹਨਾਂ ਨੂੰ ਸ਼ਾਬਾਸ਼ ਮਿਲਦੀ ਹੈ। ਜਿਵੇਂ ਕੋਈ ਪੁੱਤਰ ਧੀ ਚੱਜ ਦਾ ਚੰਗਾ ਕੰਮ ਕਰਕੇ ਆਵੇ, ਮਾਂ ਬਾਪ ਬੜੇ ਪਿਆਰ ਵਿੱਚ ਕਹਿੰਦੇ ਸ਼ਾਬਾਸ਼, ਇਸੇ ਤਰ੍ਹਾਂ ਜਿਹੜੇ ਜੀਵਨ ਨੂੰ ਸਵਾਰ ਕੇ ਵਾਪਸ ਪਰ ਲੋਕ ਘਰ ਜਾਂਦੇ ਨੇ, ਸਤਿਗੁਰੂ ਜੀ ਦੇ ਵੱਲੋਂ ਸ਼ਾਬਾਸ਼ ਮਿਲਦੀ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬੋਲ ਨੇ, ਗੁਰਸਿੱਖਾਂ ਸ਼ਾਬਾਸ ਜਨਮ ਸਵਾਰਿਆ, ਜਨਮ ਬੜਮੁੱਲਾ ਮਿਲਿਆ, ਦੁਰਲੱਭ ਦੇਹੀ ਦੀ ਦਾਤ ਸੰਗਤ ਜੀ ਪ੍ਰਾਪਤ ਹੋਈ ਹੈ, ਇਹਨੂੰ ਗੁਰੂ ਸ਼ਬਦ ਦੁਆਰੇ ਸਵਾਰਿਆ ਜਾ ਸਕਦਾ, ਆਪ ਸਵਾਰ ਹੈ, ਮੈਂ ਮਿਲਿਆ, ਮੈਂ ਮਿਲਿਆ ਸੁੱਖ ਹੋਏ। ਜੀਵਨ ਕੇਵਲ ਸ਼ਬਦ ਦੁਆਰੇ ਹੀ ਕੰਚਨ ਵਰਗਾ ਹੋਵੇਗਾ,

ਪਦਾਰਥ ਮੇਰੇ ਵਾਹਿਗੁਰੂ ਨਿਰੰਕਾਰ ਨੇ ਬੇਅੰਤ ਬੇਅੰਤ ਬੇਅੰਤ ਬਖਸ਼ਿਆ ਨੇ, ਪਰ ਉਹਨਾਂ ਪਦਾਰਥਾਂ ਦੇ ਵਿੱਚ ਗੁਰਸਿੱਖ ਦੇ ਅੰਦਰ ਵੈਰਾਗ ਹੈ, ਸੁਰਤ ਵਿੱਚ, ਰਸਨਾ ਤੇ ਹਿਰਦੇ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੀ ਦਾਤ ਹੈ। ਮਾਇਆ ਵਿੱਚ ਉਦਾਸ ਤੋਂ ਭਾਵ ਵੈਰਾਗ, ਸੁਰਤ ਟਿਕੀ ਹੋਈ ਹੈ, ਇਹ ਨਹੀਂ ਹੈ ਵੀ ਕਲਪਨਾ, ਬਿਲਕੁਲ ਵੀ ਨਹੀਂ ਹੈ। ਮਾਇਆ ਵਿੱਚ ਉਦਾਸ ਗਰਭ ਹੰਕਾਰ ਦੂਰ ਕਰ ਦਿੱਤਾ, ਕਿਸੇ ਵਸਤੂ ਦਾ ਕੋਈ ਹੰਕਾਰ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਉਹਨਾਂ ਗੁਰਸਿੱਖਾਂ ਨੂੰ ਸਾਬਾਸ਼ ਹੈ, ਗਰਭ ਨਿਵਾਰਿਆ, ਗੁਰਮੁਖ ਸਾਸ ਗ੍ਰਾਸ, ਵਾਹਿਗੁਰੂ ਵਾਹਿਗੁਰੂ। ਜਿਹੜੇ ਗੁਰਮੁਖ ਨੇ, ਗੁਰਸਿੱਖ ਨੇ, ਅਭਿਆਸੀ ਨੇ, ਹਰ ਸਵਾਸ ਨਾਲ ਗ੍ਰਾਸ ਅੰਦਰ ਭੋਜਨ ਜਾਂਦੇ ਆ ਜਾਂ ਸਵਾਸ ਅੰਦਰ ਜਾਂਦੇ ਆ, ਕੇਵਲ ਉਹਨਾਂ ਕੋਲ ਇੱਕੋ ਹੀ ਸ਼ਬਦ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰਮੁਖ ਸਾਸ ਗ੍ਰਾਸ ਨਾਓ ਚਿਤਾਰਿਆ, ਹਰ ਵੇਲੇ ਨਾਮ ਚੇਤੇ ਰਹਿੰਦਾ ਹੈ। ਉਹਨਾਂ ਗੁਰਸਿੱਖਾਂ ਚੋਂ ਆਪ ਮਾਈ ਭਾਈ ਗੁਰੂ ਦਰਬਾਰ ਵਿੱਚ ਹਾਜ਼ਰੀ ਭਰਨ ਵਾਲੇ ਗੁਰਸਿੱਖ, ਦੂਰ ਦੁਰੇਡੇ ਮਾਈ ਭਾਈ ਘਰਾਂ ਵਿੱਚ ਵੀ ਅੰਮ੍ਰਿਤ ਬਾਣੀ ਸਰਵਣ ਕਰਨ ਵਾਲੇ ਗੁਰਸਿੱਖ ਸ਼ਬਦ ਦੁਆਰੇ ਲਾਹੇ ਪ੍ਰਾਪਤ ਕਰਦੇ ਨੇ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੈ ਮੂਲ ਗਵਾਏ ਜੀਓ। ਸਤਿਗੁਰੂ ਜੀ ਦੀ ਕਿਰਪਾ, ਗੁਰੂ ਕੇ ਕੀਰਤਨੀਆਂ ਨੇ ਬਹੁਤ ਹੀ ਪਿਆਰ ਵਿੱਚ ਅੰਮ੍ਰਿਤ ਬਾਣੀ ਆਸਾ ਜੀ ਕੀ ਵਾਰ ਦੇ ਕੀਰਤਨ ਸਰਵਣ ਕਰਵਾਏ ਨੇ। ਜਿਸ ਵੇਲੇ ਉਹਨਾਂ ਨੇ ਸਮਾਪਤੀ ਕੀਤੀ ਹੈ, ਜਾਂਦੇ ਜਾਂਦੇ ਇੱਕ ਛੋਟੇ ਜੇ ਅੰਮ੍ਰਿਤ ਬਚਨ, ਛੋਟੇ ਨਹੀਂ ਕਿਹਾ ਸਕਦਾ, ਮਾਫ ਕਰਿਓ, ਗਹਿਰਾਈ ਵਾਲੇ ਅੰਮ੍ਰਿਤ ਬੋਲ ਜਿਹੜੇ ਨੇ, ਸ਼ਬਦ ਬਿਲਕੁਲ ਦੋ ਪੰਕਤੀਆਂ ਦਾ ਹੈ, ਪਰ ਉਹ ਬੜੇ ਪਿਆਰ ਵਿੱਚ ਪੜ ਗਏ ਨੇ। ਕਬੀਰ ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਤੂੰ ਤੂੰ ਕਰਦਿਆਂ ਗੁਰੂ, ਗੁਰੂ ਕਰਦਿਆਂ ਕਰਦਿਆਂ ਗੁਰਸਿੱਖ ਉਹਦਾ ਰੂਪ ਹੋ ਜਾਂਦਾ, ਪਰ ਤੂੰ ਤੂੰ ਵਾਹਿਗੁਰੂ ਵਾਹਿਗੁਰੂ ਕਰਦਿਆਂ ਆਪਾ ਪਰਕਾ, ਬਸ ਆਹ ਚੀਜ਼ ਖਤਮ ਕਰ ਦੇ, ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ, ਫਿਰ ਜਿੱਧਰ ਵੇਖੇਗਾ ਉੱਧਰ ਗੁਰੂ ਹੀ ਗੁਰੂ ਨਜ਼ਰ ਆਵੇਗਾ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ, ਜਿਸ ਵੇਲੇ ਅੰਮ੍ਰਿਤ ਵੇਲੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਤਖਤਾਂ ਤੇ ਪ੍ਰਕਾਸ਼ਮਾਨ ਹੋਏ ਨੇ, ਸਿੰਘ ਸਾਹਿਬ ਗ੍ਰੰਥੀ ਸਿੰਘ ਜੀ ਨੇ ਬਹੁਤ ਪਿਆਰ ਵਿੱਚ ਸੇਵਾ ਨਿਭਾਉਂਦੇ ਨੇ, ਬੇਅੰਤ ਸੰਗਤਾਂ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਦਰ ਤੇ ਹਾਜ਼ਰੀ ਭਰਦੀਆਂ ਨੇ, ਮੁੱਖ ਵਾਕ ਸਾਹਿਬ ਸਰਵਣ ਕਰਦੀਆਂ ਨੇ। ਅੱਜ ਦੇ ਦਰਗਾਹੀ ਅੰਮ੍ਰਿਤ ਬਚਨ, ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ, ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਅੰਗ ਖਾਲਸਾ ਜੀ, 709 ਅਤੇ 710 ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਜੈਤ ਸ੍ਰੀ ਦੀ ਵਾਰ 18ਵੀਂ ਪੌੜੀ ਦੀ ਬਖਸ਼ਿਸ਼ ਪ੍ਰਾਪਤ ਹੋਈ ਹੈ। ਮੇਰੇ ਗਰੀਬ ਨਿਵਾਜ ਬਖਸ਼ਿਸ਼ ਕਰਦੇ ਨੇ, ਆਓ ਅੰਮ੍ਰਿਤ ਬਚਨਾਂ ਨਾਲ ਸਾਧ ਸੰਗਤ ਜੀ ਸਾਂਝ ਪਾਉਣ ਦਾ ਨਿਮਾਣਾ ਯਤਨ ਕਰੀਏ।

ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਮੇਰਾ ਵਾਹਿਗੁਰੂ ਹਮੇਸ਼ਾ ਹੀ ਦਇਆ ਕਰਦਾ, ਦੁੱਖ ਹਰਨ ਦੁੱਖਾਂ ਨੂੰ ਖੰਡਦਾ ਹੈ। ਪਰ ਜਿਹੜੇ ਪਿਆਰੇ ਗੁਰਸਿੱਖ ਨਾਮ ਜਪਦੇ ਨੇ, ਨਾਮ ਕੀਰਤਨ ਹੈ, ਗੁਰੂ ਦੀ ਕੀਰਤੀ ਕਰਦੇ ਨੇ, ਨਾਮ ਜਪਦੇ ਨੇ, ਉਹਨਾਂ ਦੇ ਅੰਦਰ ਵੀ ਦਇਆ ਹੁੰਦੀ ਹੈ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਤੁਲਸੀ ਦਇਆ ਨਾ ਛੋਡੀਐ, ਜਬ ਲਗ ਘਟ ਮਹ ਪ੍ਰਾਣ। ਦਇਆ ਧਰਮ ਕਾ ਮੂਲ ਹੈ, ਜਾਂ ਇਉਂ ਕਹਿ ਲਓ, ਤੁਹਾਨੂੰ ਸੌਖਾ ਬੋਲ ਸਮਝ ਆ ਜਾਣਾ, ਧੌਲ ਧਰਮ ਦਇਆ ਕਾ ਪੂਤ। ਧਰਮ ਦਇਆ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਤੁਲਸੀ ਦਇਆ ਨਾ ਛੋਡੀਐ, ਜਬ ਲਗ ਘਟ ਮਹ ਪ੍ਰਾਣ। ਜਿੰਨਾ ਚਿਰ ਤੇਰੇ ਸਰੀਰ ਅੰਦਰ ਪ੍ਰਾਣ ਚੱਲਦੇ ਨੇ, ਤੁਲਸੀ ਜੀ ਕਹਿੰਦੇ, ਉਹਨਾਂ ਚਿਰ ਤੇਰੇ ਅੰਦਰ ਦਇਆ ਬਣੀ ਰਵੇ। ਤਾਂ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਵਚਨ ਨੇ, ਅੱਠ ਸੱਠ ਤੀਰਥ ਸਗਲ ਪੁੰਨ, 68 ਤੀਰਥ, 8 ਤੇ 60, 68 ਤੀਰਥ ਜਿਹੜੇ ਨੇ, ਮਹਾਰਾਜ ਕਹਿੰਦੇ ਵੱਡੀ ਕਿਰਪਾ ਵਰਤਦੀ, ਉਹ ਪੁੰਨ ਪ੍ਰਾਪਤ ਹੋ ਜਾਂਦੇ ਕਦੋਂ, ਜਦੋਂ ਜੀਵ ਦੇ ਅੰਦਰ ਦਇਆ ਆ ਜਾਂਦੀ ਹੈ। ਪੱਥਰ ਵਰਗਾ ਹਿਰਦਾ ਨਹੀਂ ਹੋਣਾ ਚਾਹੀਦਾ। 68 ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ, ਦਇਆ ਦਿਗੰਬਰ ਦੇਹ ਵਿਚਾਰੀ, ਆਪ ਮਰੇ ਅਵਰਾ ਨਹਿ ਮਾਰੀ। ਸਤਿਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਜਦੋਂ ਤੁਸੀਂ ਪੜ੍ਹਦੇ ਹੋ, ਤਾਂ ਗੁਰੂ ਕੀ ਅੰਮ੍ਰਿਤ ਬਾਣੀ ਵਿੱਚੋਂ ਅਨੇਕਾਂ ਅਨੇਕਾਂ ਪ੍ਰਮਾਣ ਪ੍ਰਾਪਤ ਹੋ ਜਾਂਦੇ ਨੇ। ਸਾਹਿਬ ਜੀ ਕਹਿੰਦੇ ਨੇ, ਜਿਹਦੇ ਅੰਦਰ ਦਇਆ ਹੈ ਉਹਦੇ ਕੋਲ ਧਰਮ ਵੀ ਹੋਵੇਗਾ। ਔਰ ਜਿਹੋ ਜੀ ਦਇਆ ਮੇਰੇ ਸਤਿਗੁਰੂ ਜੀ ਕਰਦੇ ਨੇ, ਉਹੋ ਜੀ ਦਇਆ ਕਿਧਰੇ ਪ੍ਰਾਪਤ ਹੋ ਹੀ ਨਹੀਂ ਸਕਦੀ। ਮੈਨੂੰ ਇੱਕ ਕਵਿਤ ਯਾਦ ਆ ਗਿਆ, ਸ਼੍ਰੀ ਮਾਨ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦਾ ਕਵਿਤ ਹੈ। ਭਾਈ ਸਾਹਿਬ ਜੀ ਕਹਿੰਦੇ, ਆਂਬ ਕੀ ਸਦਰ ਮਿੱਟਤ ਨਾ ਆਂਬਲੀ ਖਾਏ, ਆਂਬ ਕੀ ਸਦਰ ਮਿੱਟਤ ਨਾ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੂਸੀ ਪਹਿ ਪਾਈਏ। ਸੁਣੋ, ਸਾਗਰ ਕੀ ਨਿੱਦ ਕਤ ਪਾਈਅਤ ਪੋਖਰ ਸਹਿ, ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ, ਇੰਦਰ ਵਰਖਾ ਸਮਾਨ ਨਾ ਪੁੱਜਸ ਕੂਪ ਜਲ, ਚੰਦਨ ਸੁਭਾਸ ਨਾ ਪਲਾਸ ਮਹਿਕਾਈਐ, ਸ੍ਰੀ ਗੁਰਦਿਆਲ ਕੀ ਨਾ ਦਇਆ ਆਣ ਦੇਵਮੈ, ਜੋ ਖੰਡ ਬ੍ਰਹਿਮੰਡ ਉਦੈ ਅਸਤਲੋ ਧਾਈਐ। ਭਾਈ ਸਾਹਿਬ ਜੀ ਕਹਿੰਦੇ, ਜਿਹੜਾ ਅੰਬ ਦੀ ਮਿਠਾਸ ਲੈਣ ਵਾਲਾ ਕੋਈ ਪੁਰਸ਼ ਹੋਵੇ, ਦੁਸਹਿਰੀ ਅੰਬ ਹੋਵੇ, ਬੜਾ ਮਿੱਠਾ ਹੈ, ਅਗਰ ਉਹ ਬੰਦਾ ਪ੍ਰਾਣੀ ਇਹ ਕਵੇ ਵੀ ਜਿਹੜੀ ਦੁਸਹਿਰੀ ਅੰਬ ਦੀ ਮਿਠਾਸ ਹੈ ਉਹ ਮੈਨੂੰ ਇਮਲੀ ਚੋਂ ਮਿਲ ਜਾਵੇ, ਇਹ ਤਾਂ ਬਾਤ ਅਧੂਰੀ ਹੈ, ਦੋਨਾਂ ਦਾ ਆਪਸ ਵਿੱਚ ਮੇਲ ਨਹੀਂ ਖਾਂਦਾ। ਇਮਲੀ ਅੱਤ ਦੀ ਖੱਟੀ ਹੈ, ਤਾਂ ਦੁਸਹਿਰੀ ਪੱਕਾ ਹੋਇਆ ਅੰਬ ਰਸੇ ਨਾਲ ਭਰਿਆ ਹੋਇਆ ਅੱਤ ਦਾ ਮਿੱਠਾ ਹੈ। ਜਿਹੜੀ ਅੰਬ ਦੀ ਮਿਠਾਸ ਜੇ ਉਹ ਕਦੇ ਇਮਲੀ ਚੋਂ ਨਹੀਂ ਪ੍ਰਾਪਤ ਹੋ ਸਕਦੀ। ਅਗਲਾ ਬਚਨ ਕਹਿੰਦੇ ਨੇ, ਜੋ ਬੱਚਿਆਂ ਦਾ ਪਿਆਰ ਬਾਪ ਤੋਂ ਪ੍ਰਾਪਤ ਹੁੰਦਾ ਹੈ, ਜਾਂ ਬੱਚਿਆਂ ਨਾਲ ਬਾਪ ਦੀ ਮੇਹ ਬਣ ਜਾਂਦੀ ਹੈ, ਜਾਂ ਬੱਚਿਆਂ ਨਾਲ ਪਿਤਾ ਪਿਆਰ ਕਰਦਾ ਹੈ, ਅਗਰ ਇਹ ਕੋਈ ਬਾਤ ਕਵੇ ਵੀ ਜਿਹੜਾ ਪਿਓ ਵਾਲਾ, ਪਿਤਾ ਵਾਲਾ, ਬਾਪ ਵਾਲਾ ਪਿਆਰ ਹੈ ਉਹ ਆਂਢੀਆਂ ਗੁਆਂਢੀਆਂ ਤੋਂ ਮਿਲ ਜਾਵੇ, ਸੱਜਿਓਂ ਖੱਬਿਓਂ ਘਰਾਂ ਵਾਲੇ ਪਾਸਿਓਂ ਮਿਲ ਜਾਵੇ, ਜਾਂ ਕਿਸੇ ਰਿਸ਼ਤੇਦਾਰ ਵੱਲੋਂ ਮਿਲ ਜਾਵੇ, ਤੇ ਪਿਤਾ ਵਾਲਾ ਪਿਆਰ ਜਿਹੜਾ ਹੈ ਉਹ ਕਿਧਰੇ ਹੋਰ ਥਾਂ ਤੋਂ ਨਹੀਂ ਮਿਲਦਾ। ਪਿਤਾ ਦਾ ਪਿਆਰ ਪਿਤਾ ਤੋਂ ਮਿਲੇਗਾ, ਅੰਬ ਦੀ ਮਿਠਾਸ ਅੰਬ ਚੋਂ ਮਿਲੇਗੀ। ਪਿਤਾ ਕਾ ਪਿਆਰ ਨਾ ਪਰੋਸੀ, ਪਰੋਸੀ ਆਂਢੀ ਗੁਆਂਢੀ, ਪਰੋਸੀ ਪੈ ਪਾਈਐ। ਸਾਗਰ ਕੀ ਨਿੱਧ ਕਤ ਪਾਈਐ ਤਾਂ ਪੋਖਰ ਸਹਿ, ਪੋਖਰ ਨਾਮ ਹੈ ਛੱਪੜ ਦਾ। ਜਿਹੜੇ ਪਦਾਰਥ ਸਮੁੰਦਰ ਚੋਂ ਮਿਲਦੇ ਨੇ ਉਹ ਕਦੇ ਛੱਪੜਾਂ ਵਿੱਚੋਂ ਨਹੀਂ ਮਿਲ ਸਕਦੇ, ਜਿਹੜੇ ਟੁੱਬੀ ਜਾਣਦੇ ਨੇ ਉਹ ਪ੍ਰਾਪਤ ਕਰ ਲੈਂਦੇ ਨੇ। ਸਾਗਰ ਕੀ ਨਿੱਧ ਕਤ ਪਾਈਐ ਤਾਂ ਪੋਖਰ ਸਹਿ, ਦਿਨ ਕਰ ਸਰ ਦੀਪ ਜੋਤ ਨਾ ਪਜਾਈਐ, ਦਿਨ ਕਰ ਸਰ ਸੂਰਜ ਚੜ੍ਹ ਗਿਆ ਜੇ, ਇਹਦੇ ਲਾਗੇ ਇੱਕ ਦੀਵਾ ਜਿਹਾ ਜਗਾ ਦਈਏ, ਭਾਵੇਂ ਚਾਰ ਅੱਠ ਨੁੱਕਰਾਂ ਵਾਲਾ ਦੀਵਾ ਜਗਾ ਦਿਓ, ਜਿੰਨੀ ਮਰਜ਼ੀ ਲਾਈਟ ਬਾਲੀ ਜਾਵੇ, ਪਰ ਜੇ ਕੋਈ ਇਹ ਗੱਲ ਕਵੇ ਵੀ ਦੀਵੇ ਦੀ ਲਾਈਟ ਜਿਹੜੀ ਹੈ, ਦੀਵੇ ਦਾ ਪ੍ਰਕਾਸ਼ ਜਿਹੜਾ ਹੈ ਉਹ ਸੂਰਜ ਦੇ ਬਰਾਬਰ ਹੋ ਜਾਵੇ, ਤੇ ਬਾਤ ਕਦੇ ਨਹੀਂ ਹੋ ਸਕਦੀ। ਤੁਹਾਨੂੰ ਯਾਦ ਕਰਾ ਦਿਆ, ਇੱਕ ਵਾਰ ਫਿਰ ਪਿੱਛੇ ਤੁਰਾਂ,
ਅੰਬ ਦੀ ਮਿਠਾਸ ਕਦੇ ਇਮਲੀ ਚੋਂ ਨਹੀਂ ਮਿਲਦੀ, ਪਿਤਾ ਦਾ ਪਿਆਰ ਜਿਹੜਾ ਕਦੇ ਪੜੋਸੀ ਤੋਂ ਨਹੀਂ ਮਿਲਦਾ, ਅਤੇ ਜਿਹੜੀਆਂ ਵਸਤੂਆਂ ਸਮੁੰਦਰ ਚੋਂ ਮਿਲਦੀਆਂ ਛੱਪੜ ਚੋਂ ਨਹੀਂ ਮਿਲਦੀਆਂ, ਅਤੇ ਜਿਹੜਾ ਪ੍ਰਕਾਸ਼ ਸੂਰਜ ਨੇ ਕਰਨਾ ਉਹ ਕਦੇ ਦੀਵੇ ਚੋਂ ਨਹੀਂ ਮਿਲਦਾ। ਦਿਨ ਕਰ ਸਰ ਦੀਪ ਚੋਤ ਨਾ ਪਜਾਈ ਹੈ, ਚੰਦਨ ਸੁਭਾਸ ਨਾ ਪਲਾਸ ਮਹਿਕਾਈ ਹੈ। ਜਿਹੜੀ ਚੰਦਨ ਚੋਂ ਸੁਗੰਧੀ ਆਉਣੀ ਜੇ ਉਹ ਕਦੇ ਪਲਾਸ ਦੇ ਦਰਖਤ ਚੋਂ ਸੁਗੰਧੀ ਨਹੀਂ ਆ ਸਕਦੀ। ਇੰਦਰ ਬਰਖਾ ਸਮਾਨ ਨਾ ਪੁੱਜ ਸਕੂਪ ਜਲ, ਚੰਦਨ ਸੁਭਾਸ ਨਾ ਪਲਾਸ ਮਹਿਕਾਈ ਹੈ। ਇੰਦਰ ਬਰਖਾ ਸਮਾਨ ਮੌਲੇ ਧਾਰ ਮੀਂਹ ਪੈਂਦਾ ਹੋਵੇ, ਝੜੀ ਪੂਰੀ ਲੱਗੀ ਹੋਵੇ, ਜਿਹਨੂੰ ਕਹਿੰਦੇ ਛੜਾਕੇ ਦਾ ਮੀਂਹ ਵਰ ਰਿਹਾ ਹੈ, ਤੇ ਕੋਈ ਬੰਦਾ ਇਹ ਕਵੇ ਵੀ ਮੈਂ ਖੂਹ ਦੇ ਵਿੱਚੋਂ ਪਾਣੀ ਕੱਢ ਕੱਢ ਕੇ ਬਾਹਰ ਡੋਲ ਡੋਲ ਕੇ ਤੇ ਮੈਂ ਪੂਰੇ ਮੌਲੇ ਧਾਰ ਮੀਂਹ ਦੀ ਬਰਾਬਰੀ ਕਰ ਲਾਂ, ਤਾਂ ਉਹ ਨਹੀਂ ਹੋ ਸਕਦੀ। ਖੂਹ ਦਾ ਪਾਣੀ ਤਾਂ ਖੂਹ ਦਾ ਰਹਿ ਜਾਵੇਗਾ, ਮੌਲੇ ਧਾਰ ਮੀਂਹ ਪੈ ਰਿਹਾ, ਬਰਾਬਰੀ ਕਿੱਥੋਂ ਹੋਵੇਗੀ। ਫਿਰ ਅਗਲੇ ਕਹਿੰਦੇ ਨੇ, ਇੰਦਰ ਬਰਖਾ ਸਮਾਨ ਨਾ ਪੁੱਜ ਸਕੂਪ ਜਲ, ਚੰਦਨ ਸੁਭਾਸ ਨਾ ਪਲਾਸ ਮਹਿਕਾਈ ਹੈ। ਤੇ ਚੌਥਾ ਬੁੱਲ ਕਹਿੰਦੇ, ਸ੍ਰੀ ਗੁਰ ਦਇਆਲ ਕੀ ਨਾ ਦਇਆ ਆਣ ਦੇਵ ਮੈਂ, ਜੋ ਖੰਡ ਬ੍ਰਹਿਮੰਡ ਉਹਦਾ ਅਸਤ ਲੋ ਧਾਈ ਹੈ। ਸ੍ਰੀ ਮਾਨ ਭਾਈ ਸਾਹਿਬ ਜੀ ਕਹਿੰਦੇ, ਰਿਜ਼ਲਟ ਕੱਢਦੇ ਨੇ, ਸ੍ਰੀ ਗੁਰ ਦਇਆਲ ਕੀ ਨਾ ਦਇਆ ਆਣ ਦੇਵ ਮੈਂ। ਵੀ ਭਾਵੇਂ ਦੇਵਤੇ ਬੇਅੰਤ ਨੇ, ਵਿਦਵਾਨ 33 ਕਰੋੜ ਮੰਨਦੇ ਨੇ, ਜਿੰਨੇ ਵੀ ਨੇ ਮੁੱਕਦੀ ਗੱਲ, ਪਰ ਭਾਈ ਸਾਹਿਬ ਜੀ ਕਹਿੰਦੇ ਜਿਹੜੀ ਦਇਆ ਮੇਰੇ ਗੁਰੂ ਕੋਲ ਹੈ, ਗੁਰੂ ਕੋਲ ਹੈ, ਗੁਰੂ ਕੋਲ ਹੈ, ਉਹ ਭਾਵੇਂ ਸੂਰਜ ਜਿੱਥੋਂ ਚੜ੍ਹਦਾ ਜੇ ਉੱਥੋਂ ਲੈ ਕਰਕੇ ਤੇ ਛਿਪਣ ਤੱਕ ਚੱਕਰ ਲਾ ਲਈਏ, ਮੇਰੇ ਗੁਰੂ ਵਰਗੀ ਦਇਆ ਨਹੀਂ ਜੇ ਲੱਭਦੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰ ਮੇਰਾ ਸਦਾ ਦਇਆਲਾ, ਮੋਹੇ ਦੀਨ ਕਹੋ ਰਾਖ ਲਈ ਆ। ਉਹ ਤੇ ਗਰੀਬ ਜਿਹੜੇ ਬਣ ਜਾਂਦੇ ਉਹਨਾਂ ਨੂੰ ਗੁਰੂ ਦਇਆ ਕਰਕੇ ਰੱਖ ਲੈਂਦਾ ਹੈ। ਇਸ ਕਰਕੇ ਗਰੀਬ ਬਨਵਾਸ ਸਾਹਿਬ ਜੀ ਕਿਰਪਾ ਕਰਦੇ, ਦਇਆ ਕਰਨੰ ਦੁੱਖ ਹਰਨੰ, ਉਹ ਦੁੱਖਾਂ ਨੂੰ ਖੰਡ ਦੇਣ ਵਾਲਾ ਹੈ। ਸੰਸਾਰ ਦੁਖੀ ਹੈ, ਗੁਰੂ ਦਾ ਨਾਮ ਜਿਹੜਾ ਦੁੱਖਾਂ ਨੂੰ ਖੰਡਣ ਵਾਲਾ ਹੈ। ਦੁੱਖ ਭੰਜਣ ਤੇਰਾ ਨਾਮ ਜੀ, ਦੁੱਖ ਭੰਜਣ ਤੇਰਾ ਨਾਮ ਦੁੱਖਾਂ ਨੂੰ ਖੰਡ ਦਿੰਦਾ ਹੈ। ਪਰ ਕਦੋਂ? ਉਚਰਨੰ ਨਾਮ ਕੀਰਤਨ, ਜਿਸ ਵੇਲੇ ਪ੍ਰਾਣੀ ਗੁਰੂ ਦੇ ਨਾਮ ਨੂੰ ਜਪਦਾ ਹੈ, ਉਹਦੀ ਕੀਰਤੀ ਕਰਦਾ ਹੈ, ਤਾਂ ਨਾਮ ਦੁਆਰੇ ਗਰੀਬ ਬਨਵਾਸ ਜੀ ਕਹਿੰਦੇ ਸਭ ਦੁੱਖ ਖਤਮ ਹੋ ਜਾਂਦੇ। ਦੁੱਖ ਤਾਂ ਉਦੋਂ ਹੀ ਲੱਗਦੇ ਨੇ ਗੁਰਮੁਖੋ, ਜਦੋਂ ਨਾਮ ਵਿਸਰ ਜਾਂਦਾ ਜੇ। ਗੁਰਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ, ਦੁੱਖ ਤਦੇ ਜਾਂ ਵਿਸਰ ਜਾਵੇ, ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਦਹਿ ਦਿਸ ਧਾਵੈ, ਸਿਮਰਤ ਨਾਮ ਸਦਾ ਸੁਹਿਲਾ, ਜਿਸ ਦੇਵੈ ਦੀਨ ਦਇਆਲਾ ਜੀ। ਉਹ ਜਿਹੜੇ ਦਇਆ ਕਰਕੇ ਜਿਹਨੂੰ ਮੇਰਾ ਗੁਰੂ ਨਾਮ ਦੇ ਦਿੰਦਾ ਹੈ, ਉਹ ਸੁੱਖ ਵਿੱਚ ਚਲਾ ਜਾਂਦਾ ਹੈ। ਇਸ ਕਰਕੇ ਗਰੀਬ ਬਨਵਾਸ ਜੀ ਕਿਰਪਾ ਕਰਦੇ ਨੇ, ਨਾਮ ਕੀਰਤਨ ਹੈ, ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ, ਉਹ ਦਇਆਲ ਹੈ, ਪੁਰਖ ਹੈ, ਜਰੇ ਜਰੇ ਵਿੱਚ ਸਮਾਇਆ ਹੋਇਆ ਹੈ। ਜਿਹੜੇ ਉਹਦੇ ਪਿਆਰੇ ਨੇ, ਨਾਨਕ ਲਿਪਤ ਨਾ ਮਾਇਆ, ਪਦਾਰਥਾਂ ਵਿੱਚ ਮਾਇਆ ਵਿੱਚ ਰਹਿੰਦੇ ਹੋਏ ਲਪਟਾਏ ਮਾਣ ਨਹੀਂ ਹੁੰਦੇ। ਜਿਵੇਂ ਕਮਲ ਦਾ ਫੁੱਲ ਜਿਹੜਾ ਹੈ, ਉਹਦਾ ਬੂਟਾ ਜਿਹੜਾ ਹੈ ਚਿੱਕੜ ਦੇ ਵਿੱਚ ਹੈ, ਪਰ ਹੈ ਬਿਲਕੁਲ ਨਿਰਲੇਪ ਹੈ, ਤੇਵੇਂ ਗੁਰੂ ਦਾ ਪਿਆਰਾ ਗੁਰਸਿੱਖ ਪਦਾਰਥਾਂ ਵਿੱਚ ਹੈ, ਪਰ ਇਸ ਦਲ ਦਲ ਦੇ ਵਿੱਚ ਨਹੀਂ ਹੈ। ਲਿਪਤ ਨਾ ਮਾਇਆ, ਪਦਾਰਥਾਂ ਦੇ ਵਿੱਚ ਨਿਰਲੇਪ ਹੈ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਵੱਡਾ ਭਗਤ ਹੈ, ਗੁਰਮੁਖ ਹੈ, ਤਾਂ ਫਿਰ ਪਦਾਰਥਾਂ ਵਿੱਚ ਰਾਜ ਭਾਗ ਵਿੱਚ ਮੇਰੇ ਗੁਰੂ ਨਾਲ ਜੁੜਿਆ ਹੋਇਆ। ਵਾਸਤਕ ਵਿੱਚ ਵੇਖਿਆ ਜਾਵੇ ਤਾਂ ਮੇਰੇ ਗਰੀਬ ਬਨਵਾਸ ਜੀ ਕਿਰਪਾ ਕਰਦੇ ਨੇ, ਸੰਸਾਰ ਦੇ ਤਮਾਮ ਜੀਵ ਜਿਹੜੇ ਨੇ ਉਹ ਮਾਇਆ ਦੇ ਵਿੱਚ ਗਲਤਾਨ ਨੇ। ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਜਿਹਨੇ ਸੰਸਾਰ ਦੇ ਵਿੱਚ ਜੀ ਪੈਦਾ ਕੀਤੇ ਨੇ, ਉਹਨੇ ਦੇ ਉਹਨੇ ਡਾਵਾਂ ਡੋਲ ਨੇ। ਜਲ ਕੇ ਮੀਨ ਮਾਇਆ ਕੇ ਵਿਧੇ, ਦੀਪਕ ਪਤੰਗ ਮਾਇਆ ਕੇ ਛੇਦੇ, ਕਾਮ ਮਾਇਆ ਕੁੰਚਰ ਕੋ ਵਿਆਪੈ, ਉਹ ਅੰਗਮ ਭ੍ਰਿੰਗ ਮਾਇਆ ਮੈਂ ਖਾਪੇ।
माया ऐसी होनी भाई जेते जी तेते टहकाई जल के मीन। जल विच रहण वाली मछी नूं भी माया खा गई जे वो केड़ी माया है, कुंडी नूं लाता गडुआ जां मास ला दता उहनूं सटिया पाणी विच, जिस वेले जीभा दा स्वाद करके उहनूं पाया तां कुंडी विच फस गई, स्वादी लीलत लोह उहदे विच फस के निकलिया नहीं गया। जल के मीन माया के बिंद, दीपक पतंग माया के छेदे। दीवे कोल की माया रूप है, उस रूप की है माया है, पतंगा जांदा है, लोभा इमान हुंदा जे वो तो सड़ के खत्म हो जांदा जे। दीपक पतंग माया के छेदे, काम माया कुंचर को व्यापै। कुंचर नाम तुहानू पता ही है, उहनू काम रूपी माया है। होमै रोग मानो को दीना काम रोग मैगल बस कीना। कुंचर को व्यापे ऐसी उन्हों काम दी माया लगती है, बनौटी हथरी नाल संपर्क रखता है, टोए विच डिग जांदा जिन्हों गरीब बनवाज कहिंदे काल भूत की हस्तनी मन बौरा रे चलत रचियो जगदीश, काम सुवाए गज बस परे मन बौरा रे अंकस सहयो शीश, बिखे बाच हर राज समझ मन बौरा रे निरपय होए ना हर भयो हर भयो मन बौरा रे, गयो ना राम जहाज मरकट मुस्ती नाज की मन बौरा रे, लीनी हाथ पसार छूटन को सहसा परिया मन बौरा रे, नाचियो घर घर बारे माया विच लपटाए मन हो गए। काम माया कुंचर को व्यापे, भुअंगम प्रिंग माया में खापे। माया ऐसी मोहनी पाई जेते जी तेते डहकाई। तां गरीब निवास सचे पातशाह जी कृपा करदे ने नानक लिपत ना माया। गुरु दे प्यारे गुरसिख पदार्था में चरिंदे होए भी नरलेप हो जांदे ने इस दल दल दे विच लपटाई माणने।

ਤ੍ਰਿਸ਼ਨਾ ਰੂਪੀ ਅੱਗ ਦੇ ਜਿਹੜੇ ਭਾਂਬੜ ਮੱਚਦੇ ਨੇ, ਗੁਰੂ ਦੇ ਸ਼ਬਦ ਦੁਆਰੇ ਨਾਮ ਰੂਪੀ ਜਲ ਦੇ ਨਾਲ ਬੁੱਝ ਜਾਂਦੇ ਨੇ, ਅੰਦਰ ਸ਼ਾਂਤੀ ਆ ਜਾਂਦੀ। ਰਖੰਦੜੋ, ਰੱਖਣ ਵਾਲਾ ਕੇਵਲ ਮੇਰਾ ਗੁਰੂ ਹੈ, ਪ੍ਰਭ ਆਪ। ਜਿਹਨੂੰ ਉਹ ਰੱਖ ਲਵੇ ਉਹਨੂੰ ਕੋਈ ਬਾਹਰ ਨਹੀਂ ਦੇ ਸਕਦਾ। ਜਿਹਦੇ ਵੱਲ ਉਹ ਹੈ ਉਹ ਕਦੇ ਹਾਰਦਾ ਨਹੀਂ ਹੈ। ਜਾਮ ਗੁਰੂ ਹੋਏ ਵੱਲ ਧਣੇ ਕਿਆ ਗਾਰਵ ਦੱਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿੱਜੈ, ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੈ ਘਰ, ਜੋ ਗੁਰੂ ਗੁਰੂ ਐਨਸ ਜਪੈ ਦਾਸ ਭੱਟ ਬੇਨਤ ਕਹੈ, ਜੋ ਗੁਰੂ ਨਾਮ ਰਿਦਮੈ ਭਾਇ ਸੋ ਜਨਮ ਮਰਨ ਦੋਹੂ ਤੇ ਰਹੇ। ਕਹਿੰਦੇ ਜਿਹਦੇ ਹਿਰਦੇ ਵਿੱਚ ਗੁਰੂ ਗੁਰੂ ਦਾ ਨਾਮ ਆ ਜਾਂਦਾ, ਭੱਟ ਸਾਹਿਬਾਨ ਕਹਿੰਦੇ ਨੇ, ਉਹ ਦੋਨਾਂ ਤੋਂ ਬਚ ਜਾਂਦਾ ਹੈ। ਜਨਮ ਮਰਨ ਦੋਨਾਂ ਤੋਂ ਗੁਰੂ ਉਹਨੂੰ ਰੱਖ ਲੈਂਦਾ ਹੈ, ਕਿਉਂਕਿ ਰਖੰਦੜੋ ਪ੍ਰਭ ਆਪ, ਰੱਖਣ ਵਾਲਾ ਮੇਰਾ ਗੁਰੂ ਹੈ। ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸਵਾਮੀ ਮੇਰਾ ਵਾਹਿਗੁਰੂ। ਮਨ ਨੂੰ ਵੀ ਰੱਖਣ ਵਾਲਾ ਹੈ, ਵਿਕਾਰਾਂ ਤੋਂ ਬਚਾਉਣ ਵਾਲਾ ਹੈ। ਰਖੰਦੜੋ ਪ੍ਰਭ ਆਪ, ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਵਾਹਿਗੁਰੂ ਜੀ, ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ। ਜਿਨ ਉਪਾਈ ਮੇਦਨੀ, ਮੇਦਨੀ ਨਾਮ ਹੈ ਧਰਤੀ ਦਾ, ਜਿਸ ਮੇਰੇ ਵਾਹਿਗੁਰੂ ਜੀ ਨੇ ਧਰਤੀ ਨੂੰ ਬਣਾਇਆ ਹੈ, ਸਿਰਜਿਆ ਹੈ, ਪਾਣੀ ਥੱਲੇ ਹੈ ਉੱਥੇ ਧਰਤੀ ਨੂੰ ਟਿਕਾ ਕੇ ਰੱਖਿਆ ਹੋਇਆ ਹੈ, ਫਿਰ ਉੱਤੇ ਆਕਾਸ਼ ਹੈ ਉਹਦੇ ਥੱਲੇ ਕਿਹੜਾ ਕੋਈ ਥੰਮਾ ਦਿੱਤਾ ਹੈ ਵੀ ਆਕਾਸ਼ ਨੂੰ ਟਿਕਾਇਆ ਹੋਇਆ ਹੈ। ਮਕਾਨ ਬਣਦੇ ਨੇ ਥੱਲੇ ਬੜੇ ਬੜੇ ਗਾਡਰ ਪਾਏ ਜਾਂਦੇ ਨੇ, ਬੀਂ ਪਾਏ ਜਾਂਦੇ ਨੇ, ਬੜੀਆਂ ਤਕੜੀਆਂ ਦੀਵਾਰਾਂ ਹੁੰਦੀਆਂ ਨੇ, ਪਰ ਇੰਨੀ ਵੱਡੀ ਤਕੜੀ ਛੱਤ ਜੇ ਜਿਹਨੂੰ ਕਹਿੰਦੇ ਨੀਲੀ ਛੱਤ, ਉਹ ਬਿਨਾਂ ਹੀ ਥੰਮੀਆਂ ਤੋਂ ਬਿਨਾਂ ਹੀ ਦੀਵਾਰਾਂ ਤੋਂ ਟਿਕਾਈ ਰੱਖੀ ਹੈ। ਮੇਰੇ ਸਤਿਗੁਰਾਂ ਦੇ ਅੰਮ੍ਰਿਤ ਬਾਚਾ ਨੇ ਬਿਨ ਥੰਮਾ, ਬਿਨ ਥੰਮਾ ਗਗਨ ਰਹਾਇਆ, ਬਿਨਾਂ ਹੀ ਥੰਮੀਆਂ ਤੋਂ ਗਗਨ ਆਕਾਸ਼ ਨੂੰ ਟਿਕਾ ਕੇ ਰੱਖਿਆ ਹੋਇਆ ਹੈ। ਕਲਾ ਉਪਾਏ ਧਰੀ ਜਿਨ ਧਰਨਾ, ਜਿਸ ਮੇਰੇ ਵਾਹਿਗੁਰੂ ਜੀ ਨੇ ਆਪਣੀ ਕਲਾ ਦੁਆਰੇ ਧਰਤੀ ਤੇ ਪਾਣੀ ਨੂੰ, ਪਾਣੀ ਥੱਲੇ ਉੱਤੇ ਧਰਤੀ ਨੂੰ ਟਿਕਾ ਦਿੱਤਾ। ਮੇਦਨੀ, ਮੇਦਨੀ ਨਾਮ ਹੈ ਧਰਤੀ ਦਾ, ਇੱਕ ਹੋਰ ਬੋਲ ਵੀ ਆਉਂਦਾ ਜੇ, ਕਲਮਲ ਹੋਈ ਮੇਦਨੀ ਅਰਦਾਸ ਕਰੇਲੇ ਬੁਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਜਦੋਂ ਪਾਪਾ ਨਾਲ ਗਲਤਾਨ ਮੇਦਨੀ ਹੋ ਗਈ, ਉਦੋਂ ਪੁਕਾਰ ਕੀਤੀ, ਮੇਥੋਂ ਹੁਣ ਪਾਪਾਂ ਦਾ ਭਾਰ ਨਹੀਂ ਝੱਲਿਆ ਜਾਂਦਾ। ਬੜੇ ਬੜੇ ਅਵਤਾਰੀ ਪੁਰਸ਼ ਆਏ ਨੇ, ਸਭ ਆਪੋ ਆਪਣੇ ਰਝੇਵਿਆਂ ਵਿੱਚ ਲੱਗ ਗਏ, ਨਿਰੰਕਾਰ ਕਰਤਾਰ ਮੇਰਾ ਪਾਪਾਂ ਦਾ ਭਾਰ ਦੂਰ ਕਰ। ਤਾਂ ਫਿਰ ਨਿਰੰਕਾਰ ਕਰਤਾਰ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਵਰੂਪ ਧਾਰਨ ਕਰਕੇ, ਕਲਯੁਗ ਦੇ ਵਿੱਚ ਪ੍ਰਕਾਸ਼ ਲੈ ਕਰਕੇ, ਨਾਮ ਦਾ ਪਸਾਰਾ ਪਸਾਰ ਕੇ ਪਾਪਾਂ ਦੀ ਨਿਵਿਰਤੀ ਕੀਤੀ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤਾਂ ਇੱਥੇ ਬਚਨ ਆਏ ਨੇ, ਜਿਨ ਉਪਾਈ ਮੇਦਨੀ, ਜਿਸ ਨੇ ਧਰਤੀ ਨੂੰ ਪੈਦਾ ਕੀਤਾ ਹੈ, ਨਾਨਕ ਸੋ ਪ੍ਰਭ ਜਾਪ। ਜਬ ਜਿਸ ਚੀਜ਼ਾਂ ਦਾ ਕਰਤਾ ਹੈ ਉਹਦੇ ਜਾਪ ਨੂੰ ਜਪਣਾ ਕਰ। ਅਗਰ ਜਾਪ ਨੂੰ ਜਪਦਿਆਂ ਜਪਦਿਆਂ ਦੁੱਖ ਹੈ ਸੁੱਖ ਹੈ ਉਹਦੀ ਰਜ਼ਾ ਅੰਦਰ ਰਹਿਣਾ ਕਰ।

ਗਰੀਬ ਨਿਵਾਜ ਜੀ ਕਿਰਪਾ ਕਰਦੇ ਜਾਂ ਜਦੋਂ ਪ੍ਰਭ ਮੇਰਾ ਪ੍ਰੀਤਮ ਪਿਆਰਾ ਭਏ ਦਿਆਲ ਦਿਆਲੂ ਤਾਂ ਕਿਰਪਾਲੂ ਹੋ ਗਿਆ ਬਖਸ਼ਿਸ਼ ਕਰ ਦਿੱਤੀ ਨਾ ਵਿਆਪੈ ਮਾਇਆ ਫਿਰ ਜਿਹੜੇ ਸਮੈਕੀ ਪਦਾਰਥ ਨੇ ਉਸ ਗੁਰ ਸਿੱਖ ਨੂੰ ਮੋਹ ਨਹੀਂ ਸਕਦੇ ਸੋਈ ਲੋਹਾ ਬਿਸ ਵਿਖੇ ਬਿਬਦ ਬੰਧਨ ਰੂਪ ਸੁਣੋ ਕਵਿਤ ਹੈ ਸੋਈ ਲੋਹਾ ਬਿਸ ਵਿਖੇ ਬਿਬਦ ਬੰਧਨ ਰੂਪ ਸੋਈ ਲੋਹਾ ਕੰਚਨ ਜੋਤ ਪਾਰਸ ਪ੍ਰਸੰਗ ਹੈ ਸੋਈ ਤੋਂ ਸ਼ਿੰਗਾਰ ਸ਼ੋਭਤ ਪਾਤ ਬ੍ਰਤ ਕੋ ਸੋਈ ਅਭਰਨ ਗਨਕਾ ਰਚਿਤ ਅੰਗ ਹੈ ਸੋਈ ਸਵਾਤ ਬੂੰਦ ਮਿਲ ਸਾਗਰ ਮੁਕਤਾ ਫਲ ਸੋਈ ਸਵਾਤ ਬੂੰਦ ਵਿਖ ਭੇਟਤ ਭੁਅੰਗ ਹੈ ਅਗਲਾ ਬੋਲ ਬਾਅਦ ਵਿੱਚ ਆਪ ਜੀ ਨਾਲ ਸਾਂਝਾ ਕਰਾਂਗਾ ਲੋਹਾ ਹੈ ਸੰਸਾਰ ਵਿੱਚ ਉਸ ਲੋਹੇ ਦੇ ਬੜੇ ਬੜੇ ਵੱਡੇ ਸੰਗਲ ਬਣ ਜਾਂਦੇ ਨੇ ਹੱਥ ਘੜੀਆਂ ਲੱਗ ਜਾਂਦੀਆਂ ਪੇੜੀ ਬੇੜੀਆਂ ਬਣ ਜਾਂਦੀਆਂ ਪੈਰ ਜਕੜੇ ਜਾਂਦੇ ਨੇ ਬੜੇ ਬੜੇ ਤਕੜੇ ਸੰਗਲ ਨੇ ਹੈ ਤੇ ਲੋਹੇ ਦੇ ਨੇ ਲੋਹਾ ਤਾਂ ਇੱਕ ਹੀ ਹੈ ਸੋਈ ਲੋਹਾ ਉਹ ਲੋਹਾ ਸੋਈ ਲੋਹਾ ਬਿਸਵ ਵਿਖੇ ਬਿਬਦ ਬੰਧਨ ਰੂਪ ਬਿਸਮ ਨਾਮ ਹੈ ਸੰਸਾਰ ਦਾ ਬੰਧਨ ਰੂਪ ਹੈ ਪਰ ਉਹੀ ਲੋਹੇ ਨੂੰ ਖਾਲਸਾ ਜੀ ਉਸੇ ਲੋਹੇ ਨੂੰ ਅਗਰ ਜੇ ਪਾਰਸ ਦੀ ਸ਼ੋਹ ਮਿਲ ਜਾਵੇ ਲੋਹਾ ਥੋੜ੍ਹੀ ਰਹਿੰਦਾ ਜੇ ਉਹ ਤਾਂ ਕੰਚਨ ਬਣ ਜਾਂਦਾ ਹੈ ਸੋਈ ਲੋਹਾ ਕੰਚਨ ਜੋਤ ਪਾਰਸ ਪ੍ਰਸੰਗ ਹੈ ਇਹ ਪ੍ਰਸੰਗ ਕਿਹਾ ਜਾਂਦਾ ਹੈ ਵਾਰਤਾ ਕਹੀਆਂ ਜਾਂਦੀਆਂ ਨੇ ਕਿ ਪਾਰਸ ਨਾਲ ਛੋਣ ਕਰਕੇ ਲੋਹਾ ਕੰਚਨ ਬਣ ਗਿਆ ਅਗਲਾ ਬੋਲ ਕਹਿੰਦੇ ਸੋਈ ਤੋਂ ਸ਼ਿੰਗਾਰ ਸ਼ੋਭਤ ਪਤ ਬ੍ਰਤ ਕੋ ਸ਼ਿੰਗਾਰ ਇੱਕੋ ਹੀ ਭੈਣਾਂ ਕਰਦੀਆਂ ਨੇ ਪਤ ਬ੍ਰਤ ਵਾਲੀ ਭੈਣ ਕਰਦੀ ਹੈ ਉਹਦਾ ਸ਼ਿੰਗਾਰ ਕੀਤਾ ਸਫਲ ਹੈ ਪਤੀ ਨੂੰ ਰਝਾਉਂਦੀ ਹੈ ਪ੍ਰਸੰਨ ਕਰਦੀ ਹੈ ਸ਼ਿੰਗਾਰਾਂ ਵਿੱਚ ਫਰਕ ਕੋਈ ਨਹੀਂ ਹੈ ਪਰ ਉਹ ਸ਼ਿੰਗਾਰ ਇੱਕ ਇੱਦਾਂ ਦਾ ਨੇ ਸ਼ਿੰਗਾਰ ਕਰਨ ਕਰਨ ਵਿੱਚ ਫਰਕ ਹੈ ਭੈਣ ਭੈਣ ਵਿੱਚ ਫਰਕ ਹੈ ਇੱਕ ਉਹ ਗਣਕਾ ਹੈ ਪਰ ਪੁਰਖਾਂ ਦਾ ਸੰਗ ਕਰਨ ਵਾਲੀ ਉਹਦਾ ਸ਼ਿੰਗਾਰ ਜਿਹੜਾ ਕੀਤਾ ਹੋਇਆ ਹੋਰ ਹਿਸਾਬ ਦਾ ਹੈ ਸ਼ਿੰਗਾਰ ਤਾਂ ਇੱਕੋ ਜਿਹੇ ਨੇ ਪਰ ਕਰਨ ਕਰਨ ਵਿੱਚ ਫਰਕ ਹੈ ਲੋਹਾ ਤਾਂ ਇੱਕੋ ਹੀ ਸੀ ਪਰ ਉਹਦਾ ਫਰਕ ਪੈ ਗਿਆ ਸੋਈ ਤੋਂ ਸ਼ਿੰਗਾਰ ਸ਼ੋਭਤ ਪਤ ਬ੍ਰਤ ਕੋ ਪਤ ਬ੍ਰਤ ਵਾਲੀ ਨੂੰ ਸ਼ੋਭਾ ਦਿੰਦਾ ਹੈ ਉਹ ਸ਼ਿੰਗਾਰ ਚੰਗਾ ਹੈ ਸੋਈ ਸਵਾਤ ਬੂੰਦ ਮਿਲ ਸਾਗਰ ਮੁਕਤਾ ਫਲ ਸੋਈ ਸਵਾਤ ਬੂੰਦ ਬਿਖ ਭੇਟੋ ਤੋਂ ਭੁਅੰਗ ਹੈ ਸਵਾਤੀ ਬੂੰਦ ਅੰਬਰ ਚੋਂ ਟਪਕਦੀ ਹੈ ਅਗਰ ਮਨੁੱਖ ਦੇ ਸਿਰ ਤੇ ਪੈ ਜਾਵੇ ਤਾਂ ਸ਼ੁਭ ਵਿਚਾਰਾਂ ਵਾਲਾ ਹੋ ਜਾਂਦਾ ਜੇ ਅਗਰ ਕੇਲੇ ਤੇ ਪੈ ਜਾਵੇ ਤਾਂ ਮੁਸ਼ਕ ਪੂਰ ਪੈਦਾ ਹੋ ਜਾਂਦਾ ਜੇ ਅਗਰ ਬੇਰੀ ਤੇ ਦਰਖਤ ਤੇ ਸਵਾਤੀ ਬੂੰਦ ਡਿੱਗ ਜਾਵੇ ਤੇ ਚੰਦਨ ਦਾ ਰੂਪ ਧਾਰਨ ਕਰ ਜਾਂਦੀ ਜੇ ਅਗਰ ਉਹ ਸਵਾਤੀ ਬੂੰਦ ਘਾਹ ਤੇ ਡਿੱਗ ਜਾਵੇ ਤੇ ਘਾਹ ਦਾ ਰੰਗ ਸਫੇਦ ਹੋ ਜਾਂਦਾ ਜੇ ਉਸੇ ਘਾਹ ਨੂੰ ਹਿਰਨ ਖਾ ਜਾਵੇ ਤੇ ਉਹਦੀ ਨਾਭੀ ਵਿੱਚ ਕਸਤੂਰੀ ਪੈਦਾ ਹੋ ਜਾਂਦੀ ਜੇ ਉਹੀ ਸਵਾਤੀ ਬੂੰਦ ਹੈ ਅਗਰ ਸਿੱਪੀ ਦੇ ਵਿੱਚ ਡਿੱਗ ਜਾਵੇ ਤੇ ਸੁੱਚੇ ਮੋਤੀ ਪੈਦਾ ਕਰ ਜਾਂਦੀ ਜੇ ਅਗਰ ਉਹੀ ਸਵਾਤੀ ਬੂੰਦ ਸੱਪ ਦੇ ਮੂੰਹ ਵਿੱਚ ਚਲੀ ਜਾਵੇ ਤੇ ਜ਼ਹਿਰ ਬਣ ਜਾਂਦੀ ਜੇ ਆਖੋ ਸਤਨਾਮ ਸ਼੍ਰੀ ਹੈ ਤੇ ਸਵਾਤੀ ਬੂੰਦ ਇੱਕ ਹੀ ਹੈ ਨਾ ਅਗਰ ਡਿੱਗਣ ਡਿੱਗਣ ਦਾ ਫਰਕ ਆ ਗਿਆ ਸੋਈ ਸਵਾਤ ਬੂੰਦ ਮਿਲ ਸਾਗਰ ਮੁਕਤਾ ਫਲ ਸੋਈ ਸਵਾਤ ਬੂੰਦ ਵੇਖੋ ਜ਼ਹਿਰ ਭੇਟਤ ਮਿਲ ਗਈ ਕਿਹਨੂੰ ਭੁਅੰਗ ਸਰਪ ਨੂੰ ਮਿਲ ਗਈ ਸੱਪ ਦੇ ਮੂੰਹ ਚਲੇ ਗਈ ਹੈ ਤੇ ਸਵਾਤੀ ਬੂੰਦ ਬੜੀ ਕੀਮਤੀ ਸੀ ਪਰ ਜ਼ਹਿਰ ਬਣ ਗਈ ਹੈ ਤੇ ਮਾਇਆ ਬੜੀ ਕੀਮਤੀ ਹੈ ਗੁਜ਼ਾਰਾ ਨਹੀਂ ਚੱਲਦਾ ਪਰ ਕਈ ਵਾਰ ਜ਼ਹਿਰ ਵੀ ਬਣ ਜਾਂਦੀ ਹੈ ਸੋਈ ਸਵਾਤ ਬੂੰਦ ਮਿਲ ਸਾਗਰ ਮੁਕਤਾ ਫਲ ਸੋਈ ਸਵਾਤ ਬੂੰਦ ਵਿਖ ਭੇਟ ਤੋਂ ਭੁਅੰਗ ਹੈ ਤੈਸੇ ਤੇਵੇਂ ਮਾਇਆ ਕਿਰਤ ਬਿਰਤ ਵਿਕਾਰ ਜਗ ਪਰ ਉਪਕਾਰ ਗੁਰ ਸਿੱਖਣ ਸਰਬੰਗ ਹੈ ਕਹਿੰਦੇ ਜਿਹੜੇ ਪਰਉਪਕਾਰੀ ਗੁਰ ਸਿੱਖਣ ਉਹਨਾਂ ਨੂੰ ਇਹ ਮਾਇਆ ਪਵਿੱਤਰ ਕਰ ਦਿੰਦੀ ਆਪ ਵੀ ਪਵਿੱਤਰ ਹੋ ਜਾਂਦੀ ਹੈ ਤਾਂ ਗਰੀਬ ਨਿਵਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ ਜਾਂ ਪ੍ਰਭ ਭਏ ਦਿਆਲ ਆਲ ਨਾਮ ਹੈ ਘਰ ਦਾ ਦਿਆਲੂ ਜੀ ਦੇ ਘਰ ਵਿੱਚ ਹਮੇਸ਼ਾ ਹਮੇਸ਼ਾ ਦਇਆ ਵਰਤਦੀ ਹੈ ਨਾ ਵਿਆਪੈ ਮਾਇਆ ਕਹਿੰਦੇ ਫਿਰ ਉੱਥੇ ਜੀਵ ਜਿਹੜਾ ਨਿਰਲੇਪ ਹੋ ਜਾਂਦਾ ਹੈ ਕੋਟ ਅਘਾ ਗਏ ਨਾਸ ਹਾਰ ਇੱਕੋ ਧਿਆਇਆ ਕੋਟ ਹਜ਼ਾਰ ਨਹੀਂ ਲੱਖ ਨਹੀਂ ਸਾਹਿਬ ਜੀ ਕਹਿੰਦੇ ਕੋਟ ਕਰੋੜਾਂ ਹੀ ਅਘਾ ਪਾਪ
ਕਰੋੜਾਂ ਪਾਪ, ਕਰੋੜਾਂ ਪਾਪ। ਕੱਟੇ ਪਾਪ ਅਸੰਖ ਨਾਵੈ ਇੱਕ ਕਣੀ, ਕੋਟ ਅੱਗਾ ਗਏ ਨਾਸ। ਗਰੀਬ ਨਵਾਜ ਕਿਵੇਂ ਨਾਸ ਹੁੰਦੇ ਨੇ, ਕਿੱਦਾਂ ਚਲੇ ਗਏ ਨੇ? ਤਾਂ ਸਾਹਿਬ ਕਹਿੰਦੇ ਹਰ ਇੱਕੋ ਧਿਆਇਆ, ਜਦੋਂ ਕੇਵਲ ਇੱਕ ਨਾਲ ਜੁੜ ਗਏ, ਇੱਕ ਦੇ ਜਾਪ ਨੂੰ ਕੀਤਾ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ ਹਟ ਸੱਚ ਰਤਨੀ ਭਰੇ ਭੰਡਾਰ। ਉਸੇ ਇੱਕ ਵਾਸਤੇ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ, ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਦੇਹ ਚਲ ਕਰਤਾ ਸੋਈ। ਗਰੀਬ ਨਿਵਾਜ ਕਹਿੰਦੇ ਹਰ ਇੱਕ ਧਿਆਇਆ, ਜਿਸ ਵੇਲੇ ਇੱਕ ਨੂੰ ਜਪਿਆ ਹੈ, ਨਿਰਮਲ ਭਏ ਸਰੀਰ ਜਨ ਧੂਰੀ ਨਹਾਇਆ, ਜਨ ਤੋਂ ਭਾਵ ਸੇਵਕ, ਗੁਰੂ ਦੇ ਸਿੱਖ ਸਾਧ ਸੰਗਤ ਦੀ ਚਰਨ ਧੂੜ ਵਿੱਚ ਤੱਪੜ ਝਾੜ ਵਛਾਏ ਧੂੜੀ ਨਹਾਇਆ। ਗਰੀਬ ਨਿਵਾਜ ਜੀ ਕਹਿੰਦੇ ਸਰੀਰ ਨਿਰਮਲ ਹੋ ਜਾਂਦਾ, ਜਿਵੇਂ ਪਾਣੀ ਦੇ ਜਲ ਦਾ ਨਾਲ ਇਸ਼ਨਾਨ ਕੀਤਾ ਜਾਂਦਾ ਹੈ, ਬੰਦਾ ਥੋੜਾ ਜਿਹਾ ਸਕੂਨ ਮਹਿਸੂਸ ਕਰਦਾ ਹੈ। ਜਦੋਂ ਗੁਰਦੁਆਰਾ ਸਾਹਿਬ ਆ ਜਾਂਦਾ ਹੈ, ਇਸ ਮਨ ਦਾ ਇਸ਼ਨਾਨ ਗੁਰੂ ਦੀ ਅੰਮ੍ਰਿਤ ਬਾਣੀ ਨਾਲ ਕਰਦਾ ਹੈ, ਨਾਮ ਰੂਪੀ ਜਲ ਨਾਲ ਕਰਦਾ ਹੈ, ਮਨ ਪਵਿੱਤਰ ਹੁੰਦਾ ਹੈ, ਸੰਗਤ ਦੀ ਚਰਨ ਧੂੜ ਪ੍ਰਾਪਤ ਹੁੰਦੀ ਹੈ। ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ, ਫਿਰ ਜਿਹੜੇ ਗੁਰੂ ਦੀ ਸੰਗਤ ਕਰਨ ਵਾਲੇ ਪਿਆਰੇ ਨੇ, ਉਹਨਾਂ ਦਾ ਮਨ ਅਤੇ ਤਨ ਭਏ ਸੰਤੋਖ, ਸੰਤੋਖ ਆ ਜਾਂਦਾ, ਸਹਿਜ ਆ ਜਾਂਦਾ। ਨਹੀਂ ਤਾਂ ਪਦਾਰਥ ਬੇਸ਼ੱਕ ਬੇਅੰਤ ਬੇਅੰਤ ਹੋਣ, ਪਰ ਸੰਤੋਖ ਤੋਂ ਬਿਨਾਂ ਕਦੇ ਤ੍ਰਿਪਤੀ ਨਹੀਂ ਹੁੰਦੀ। ਤੁਸੀਂ ਮੇਰੇ ਸਾਹਿਬਾਂ ਦੇ ਅੰਮ੍ਰਿਤ ਬਚਨ ਪੜ੍ਹਦੇ ਹੋ, ਬਿਨਾਂ ਸੰਤੋਖ ਨਹੀਂ ਕੋਉ ਰੱਜ ਹੈ, ਕੋਈ ਰੱਜ ਦਾ ਵੇਖਿਆ ਹੀ ਨਹੀਂ ਸੰਤੋਖ ਤੋਂ ਬਿਨਾਂ। ਜਿਹਦੇ ਕੋਲ ਸੰਤੋਖ ਹੈ, ਥੋੜੇ ਵਿੱਚ ਵੀ ਰੱਜਿਆ ਹੋਇਆ ਜੇ। ਬਿਨਾਂ ਸੰਤੋਖ ਨਹੀਂ ਕੋਉ ਰੱਜ ਹੈ, ਸੁਪਨ ਮਨੋਰਥ ਬ੍ਰਿਥੇ ਸਭ ਭੱਜ। ਸੁਪਨਿਆਂ ਵਾਲੇ ਮਨੋਰਥ ਜਿਹੜੇ ਨੇ, ਵਿਅਰਥ ਕਿਸੇ ਕੰਮ ਨਹੀਂ ਆਉਣ ਵਾਲੇ। ਤਾਂ ਗਰੀਬ ਨਿਵਾਜ ਕਹਿੰਦੇ ਭਏ ਸੰਤੋਖ, ਸੰਤੋਖ ਆ ਗਿਆ, ਪੂਰਨ ਪ੍ਰਭ ਪਾਇਆ। ਜਦੋਂ ਪਰੀਪੂਰਨ ਪਰਮਾਤਮਾ ਦੀ

ਗਰੀਬ ਨਿਵਾਜੀ ਕਿਰਪਾ ਕਰਦੇ ਤਰੇ ਉਹਨਾਂ ਪਿਆਰਿਆਂ ਦਾ ਸੰਗ ਕਰਨ ਵਾਲੇ ਜਿਨ੍ਹਾਂ ਦੇ ਅੰਦਰ ਸੰਤੋਖ ਹੈ, ਜਿਹੜੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਨੇ, ਜਿਹੜੇ ਨਿਰਮਲ ਹੋ ਗਏ ਨੇ, ਜਿਹੜੇ ਕੇਵਲ ਇੱਕ ਦੇ ਜਾਪ ਨੂੰ ਜਪਦੇ ਨੇ, ਜਿਹੜੇ ਉਹਨਾਂ ਦਾ ਸੰਗ ਕਰਦੇ ਨੇ, ਕੁਟੰਬ ਕਬੀਲਾ ਉਹਨਾਂ ਦਾ ਪਰਿਵਾਰ ਦੂਰ ਨੇੜੇ, ਮਹਾਰਾਜ ਕਹਿੰਦੇ ਗੁਰਦੇਵ ਜੀ ਤਰੇ, ਉਹ ਵੀ ਤਰ ਜਾਂਦੇ ਨੇ ਜਿਨ੍ਹਾਂ ਨੇ ਕੇਵਲ ਉਹਨਾਂ ਦਾ ਸੰਗ ਕਰ ਲਿਆ। ਬਾਤ ਕੇਵਲ ਇੱਥੇ ਆ ਕੇ ਮੁੱਕੇਗੀ, ਕੇਵਲ ਇੱਕ ਦੀ ਦਾਤ ਪ੍ਰਾਪਤ ਹੋ ਜਾਵੇ, ਇੱਕ ਗੁਰੂ ਨਾਲ ਜੁੜ ਜਾਈਏ, ਇੱਕੋ ਹੀ ਨਜ਼ਰ ਆਵੇ, ਇੱਕੋ ਹੀ ਸੁਣਿਆ ਜਾਵੇ। ਦ੍ਰਿਸ਼ਟੰਤ ਇੱਕੋ, ਸੁਣਯੰਤ ਇੱਕੋ, ਇੱਕੋ ਨੂੰ ਸੁਣ, ਇੱਕੇ ਨੂੰ ਵੇਖ। ਵਰਤੰਤ ਇੱਕੋ ਨਰ ਹਰੈ, ਤਾਂ ਇੱਕੋ ਹੀ ਸਾਰੇ ਥਾਵਾਂ ਤੇ ਵਰਤ ਰਿਹਾ ਹੈ। ਉਹਦੇ ਚਰਨਾਂ ਚ ਬੇਨਤੀ ਕਰ ਗਰੀਬ ਨਿਵਾਜ, ਨਾਮ ਦਾਨ ਜਾ ਚੰਤ, ਨਾਨਕ ਦਿਆਲ ਪੁਰਖ ਕਿਰਪਾ ਕਰੈ। ਮੇਰੇ ਤੇ ਕਿਰਪਾ ਕਰੋ, ਮੈਂ ਤੁਹਾਡੇ ਦਰ ਦਾ ਮੰਗਤਾ ਹਾਂ, ਮੇਰੇ ਹਿਰਦੇ ਰੂਪੀ ਝੋਲੀ ਵਿੱਚ ਦਾਤ ਪਾ ਦਿਓ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੁਰੂ ਖਾਲਸਾ, ਸਾਧ ਸੰਗਤ ਜੀ, ਆ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਅੰਮ੍ਰਿਤ ਵੇਲੇ ਦੀ ਦਾਤ ਪ੍ਰਾਪਤ ਗੁਰੂ ਬਖਸ਼ਿਸ਼ ਦੁਆਰੇ ਹੋਈ ਹੈ। ਤੁਸਾਂ ਨੇ ਨਵੇਰੇ ਸਮੇਂ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ, ਜਿੱਥੇ ਅੰਮ੍ਰਿਤ ਬਾਣੀ ਦਾ ਕੀਰਤਨ ਰੋਜ਼ਾਨਾ ਤੁਸੀਂ ਨੇਮ ਦੇ ਨਾਲ ਸੁਣਦੇ ਹੋ, ਉੱਥੇ ਤੁਸੀਂ ਨੇਮੀ ਅਤੇ ਪ੍ਰੇਮੀ ਅੰਮ੍ਰਿਤ ਵੇਲੇ ਦਰਗਾਹੀ ਫਰਮਾਨ ਮੁੱਖ ਵਾਕ ਸਾਹਿਬ ਜੀ ਦੀ ਦਾਤ ਪ੍ਰਾਪਤ ਹੁੰਦੀ ਹੈ। ਅੰਮ੍ਰਿਤ ਵੇਲੇ ਸੁਣਦੇ ਹੋ, ਫਿਰ ਵਿਚਾਰ ਸਰਵਣ ਕਰਦੇ ਹੋ ਕਿ ਗੁਰੂ ਕੀ ਕਿਰਪਾ, ਕੇਵਲ ਇੱਕ ਮਿੰਟ ਦਾ ਸਮਾਂ ਪਿਆਰ ਵਿੱਚ ਆਖੋ ਤਾਂ ਗੁਰੂ ਫਤਿਹ ਬੁਲਾਈਏ।

ਗੁਰੂ ਸਵਾਰੀ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ, ਸਤਿਗੁਰੂ ਜੀ ਰਹਿਮਤਾਂ ਕਰਨ, ਆਪ ਜੀਆਂ ਦੀ ਹਾਜ਼ਰੀ, ਦਾਸ ਦੀ ਹਾਜ਼ਰੀ, ਸਹਿਬ ਸਤਿਗੁਰੂ ਜੀ ਦਰ ਤੇ ਪ੍ਰਵਾਨ ਕਰਨ, ਬੇਅੰਤ ਭੁੱਲਾਂ ਦੀਆਂ ਮਾਫੀਆਂ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਪਿਆਰ ਸਹਿਤ ਗੁਰੂ ਫਤਿਹ ਬਣਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ।

ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਟ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਵਨ ਗਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਤਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਦ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਰ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਬਿਆਸ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨੇਤਰੇ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੌੜੀ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾ ਮਨ ਨਿਭਾਉਂਦਿਆਂ ਹੋਇਆ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਵਾਂ ਅਸੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਤ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫੁੜ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਛੱਡ ਕੇ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ 'ਚ ਨਾਮ ਜਪ ਕੇ ਪਵਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਇਸ ਨੂੰ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋ ਅਮਰ ਸੁਖੀ ਨਾਮਦਾਨ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Bye.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਮਲ ਜਾਈ ਆਪ ਮੁਕਤ ਮੋਹਿ ਤਾਰੇ ਐਸੇ ਗੁਰ ਕੋ ਬਲ ਬਲ ਜਾਈ ਆਪ ਮੁਕਤ ਮੋਹਿ ਤਾਰੇ ਸਜਣ ਸੱਚਾ ਪਾਤਸ਼ਾਹ ਸਿਰਸਾ ਦੇ ਸਾਹੂ ਜਿਸ ਪਾਸ ਬੈਠਿਆ ਸੂਹੀਐ ਸਵਨਾ ਦਾ ਬੇਸਾਹੂ ਜਿਸ ਪਾਸ ਬੈਠਿਆ ਸੂਹੀਐ ਸਵਨਾ ਦਾ ਬੇਸਾਹੂ ਸਤਨਾਮ ਸ਼੍ਰੀ ਵਾਹਿਗੁਰੂ ਜੀ ਜੈਤ ਸ਼੍ਰੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਥ ਕਛੂਆ ਨਾ ਜਾਨੋ ਮਨ ਮਾਇਆ ਕਹਿ ਹਾਥ ਵਿਕਾਨੋ ਨਾਥ ਕਛੂਆ

ਜਾ ਕਾਰਨ ਤੂੰ ਬਾਂਗ ਦੇਹੇ ਦਿਲ ਹੀ ਪੀਤਰ ਜੋਏ ਸੇਖ ਸਬੂਰੀ ਬਾਹਰਾ ਕਿਆ ਹੱਜ ਕਾਬੇ ਜਾਏ ਕਬੀਰ ਜਾ ਕੀ ਦਿਲ ਸਾਬਤ ਨਹੀਂ ਤਾ ਕੋ ਕਹਾਂ ਖੁਦਾਏ ਕਬੀਰ ਅੱਲਹ ਕੀ ਕਰ ਬੰਦਗੀ ਜਿਹ ਸਿਮਰਤ ਦੁਖ ਜਾਏ ਦਿਲ ਮੈਂ ਸਾਈਂ ਪ੍ਰਗਟੈ ਬੁਝੈ ਬੁਲੰਤੀ ਨਾਏ ਕਬੀਰ ਜੋਰੀ ਕੀਏ ਜ਼ੁਲਮ ਹੈ ਕਹਿਤਾ ਨਾਉ ਹਲਾਲ ਦਫ਼ਤਰ ਲੇਖਾ ਮੰਗੀਏ ਤਬ ਹੋਏ ਕੋ ਕੌਣ ਹਵਾਲ ਕਬੀਰ ਖੂਬ ਖਾਨਾ ਖੀਜਰੀ ਜਾ ਮੈਂ ਅੰਮ੍ਰਿਤ ਲੋਨ ਹੀਰਾ ਰੋਟੀ ਕਾਰਨੇ ਗਲਾ ਕਟਾਵੈ ਕੌਣ ਕਬੀਰ ਗੁਰ ਲਾਗਾ ਤਬ ਜਾਨੀਐ ਮਿਟੈ ਮੋਹ ਤਨ ਤਾਪ ਹਰਖ ਸੋਗ ਦਾਜੈ ਨਹੀਂ ਤਬ ਹਰ ਆਪਹਿ ਆਪ ਕਬੀਰ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ ਸੋਈ ਰਾਮ ਸਭੈ ਕਹਿ ਸੋਈ ਕੌਤਕ ਹਾਰ ਕਬੀਰ ਰਾਮੈ ਰਾਮ ਕਹੁ ਕਹਿ ਬਹਿ ਮਾਹੇ ਬਿਬੇਕ ਕਬੀਰ ਰਾਮੈ ਰਾਮ ਕਹੁ ਕਹਿ ਬੇ ਮਾਹੇ ਬਿਬੇਕ ਏਕ ਅਨੇਕ ਹੈ ਮਿਲ ਗਿਆ ਏਕ ਸਮਾਨਾ ਏਕ ਕਬੀਰ ਜਾ ਕਰ ਸਾਧਨ ਸੇਵੀਐ ਹਰ ਕੀ ਸੇਵਾ ਨਾਹੇ ਤੇ ਘਰ ਮਰ ਹਟ ਸਾਰਖੇ ਭੂਤ ਬਸੇ ਤਿਨ ਮਾਹੇ ਕਬੀਰ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਨ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ ਲਾਗਤ ਹੀ ਪੋਏ ਗਿਰ ਪਰਿਆ ਪਰਿਆ ਕਲੇ ਕਰੇਜੇ ਸ਼ੇਕ ਕਬੀਰ ਨਿਰਮਲ ਬੂੰਦ ਆਕਾਸ ਕੀ ਪਰ ਗਈ ਭੂਮ ਵਿਕਾਰ ਬਿਨ ਸੰਗਤਿਓ ਮਨ ਈ ਹੋਏ ਗਈ ਹੱਠ ਸ਼ਾ ਹੋਏ ਗਈ ਭਾਠ ਸ਼ਾਰ ਕਬੀਰ ਨਿਰਮਲ ਬੂੰਦ ਆਕਾਸ ਕੀ ਲੀਨੀ ਅਨਿਕ ਸਿਆਣੇ ਭੱਜ ਗਏ ਨਾ ਨਿਰਵੈਰੀ ਜਾਏ ਕਬੀਰ ਹੱਜ ਕਾਬੇ ਹੋ ਜਾਏ ਜਾਏ ਥਾ ਆਗੇ ਮਿਲਿਆ ਖੁਦਾਏ ਸਾਈ ਮੁਝ ਸਿਓ ਲਰ ਪਰਿਆ ਤੁਝੈ ਕਿਨ ਫੁਰਮਾਈ ਗਾਏ ਕਬੀਰ ਹੱਜ ਕਾਬੇ ਹੋਏ ਹੋਏ ਗਿਆ ਕੇਤੀ ਬਾਰ ਕਬੀਰ ਸਾਈ ਮੁਝਮੇ ਕਿਆ ਖਤਾ ਮੁਖੋ ਨਾ ਬੋਲੈ ਪੀਰ ਕਬੀਰ ਜੀ ਜੋ ਮੰਗ ਮਾਰੇ ਜ਼ੋਰ ਕਰ ਕਹਿਤੇ ਹੈ ਜੋ ਹਲਾਲ ਦਫ਼ਤਰ ਦਈ ਕਬ ਕਾਢ ਹੈ ਹੋਏਗਾ ਕੌਣ ਹਵਾਲ ਕਬੀਰ ਜ਼ੋਰ ਕੀ ਆ ਜੋ ਜ਼ੁਲਮ ਹੈ ਲੇ ਜਵਾਬ ਖੁਦਾਏ ਦਫ਼ਤਰ ਲੇਖਾ ਨੀਕ ਸੈ ਮਾਰ ਮੂਹੇ ਮਹਿਕਾਏ ਕਬੀਰ ਲੇਖਾ ਦੇਣਾ ਸੁਹੇਲਾ ਜੋ ਦਿਲ ਸੂਚੀ ਹੋਏ ਉਸ ਸਾਚੇ ਦੀ ਬਾਨ ਮਹਿ ਭਲਾ ਨਾ ਪੱਕਰ ਕੋਏ ਕਬੀਰ ਧਰਤੀ ਆਰ ਆਕਾਸ ਮੈਂ ਦੋਏ ਤੂੰ

खट दर्शन सन से परे आर चौरासी सिद्ध कबीर मेरा मुझ में किछ नहीं जो किछ है सो तेरा तेरा तुझको सब ते क्या लागे मेरा कबीर तू तू करता तू हाथ मुझ में रहा नहूं जब आपा पर का मिट गया जत देखो तद तू कबीर बेकारे चितवते झूठे करते आस मनोरथ कोई ना पूरे हो चाले उठ निराश कबीर हर का सिमरन जो करे सो सुखिया संसार ए तुत कत है ना डोल लई जिस राखे सृजनहार कबीर कहानी पीड़ते सतगुर लिए छड़ाए परा पुरबली भावनी प्रकट होई आए कबीर टाले टोले दिन गया ब्याज बढ़न तो जाए ना हर भजो ना खात फटियो काल पहुंचो आए महला पंजवा कबीर कुकर भौंकना करांग पिछे उठ ताए करमी सतगुर पाया जिनको लिया छड़ाए महला पंजवा कबीर धरती साध की तस्कर बैसा गाहे धरती भार न व्यापई उनको लाहू लाहे महला पंजवा कबीर चावल कार ने मुख को तुख को मोहली लाए संग कुसंगी बैसते तब पूछा धर्म राय नामा माया मोहया कह तलोचन मीत काहे शिपो शायल राम ना छला भो चीत नामा कह तिलोचना मुक्ते राम संभाल हाथ पाओ कर काम सब चीत निरंजन नाल मोहल्ला पंजा कबीर हमरा को नहीं हम किसू के नाहे जिन्हें रचन रचाया तिस ही माहे समाये कबीर कीचड़ आटा गिर परया किशुन आयो हाथ पीसत पीसत चाबिया सोई निबिहया साध कबीर मन जाने सब बात जानत भी अवगन करे काहे की कुसलाथ हाथ दीप होए हाथ दीप कुए पर कबीर लागी प्रीत सुजान स्यो बरजा लोग जान तासे टूटी क्यों बने जाके जी प्राण कबीर कोठे मंडप हित कर काहे मरो सवार कार्य साढ़े तीन हाथ कनी ता पौने चार कबीर जो मैं चितवो ना करे क्या मेरे चितवे होए अपना चितवे जिहार करे जो मेरे चित न होए महला तीजा चिंता पे आप कराए सी अचिंत पे आपे दे नानक सो साला ही अजय सबना सार करे महला पंजवा कबीर राम न चेतव फिरया लाल चमाहे पाप करंता मर गया औद पुनी खिन माहे कबीर काया काची कारवी केवल काची तांत साबत रखे ता राम भज नाहे ता बिनठी बात कबीर है केसो केसो कुकी है ना सोई आसार रात दिवस के कुकने कबहू के सुने पुकार कबीर काया कजली बन भया मन कुंचन मैं मंत अंकस ज्ञान रतन है खेवट बिरला संत कबीर राम रतन मुख कोथरी पारख आग्या खोल कोई आए मिले गो मुगाह की लेको महगे मोल कबीर राम नाम जान्यो नहीं पाल्यो कटक कुटंब तंदे ही मेर मर गयो बाहर बाहर पई न बंब कबीर आखी पकेरे मा टुके पल पल गई बिहाए मन जंजाल न छोड़े जम दिया दमा माए कबीर तरव रूपी सराम है शल रूपी बैराग छाया रूपी साधक है जिन तजिया बाद विवाद कबीर ऐसा बीज बोए बारह मास बलंत शीतल छाया गहर फल पंखी केल करंत कबीर दाता तरवर दया फल उपकारी जीवंत पंखी चले दिसावरी बिरखा सफल फलंत कबीर साधु संग प्राप्ति लिखिया होए ललाट मुकत बदार्थ पाई है ठागना अवकट घाट कबीर एक कड़ी आदि करी आदि हूं ते आद भगतन सेती गोष्टे जो कीने सो लाभ कबीर मां भांग माछली सुरा पान जो जो प्राणी खाए तीर्थ बर्त नेम किता सबै रसातल जाहे नीचे लोयन कर लहर हो ले सजा साजन घट माहे सब रस खेलो पीसो किसी लिखावो नाहे आठ जाम चौसठ करी तो निरखत रह जियो नीचे लोयन क्यों करो साफ कट देखो पियो सुन सखी पी मह जियो बसै जी मह बसै के पियो पियो जियो पियो बुझो नहीं
ਘਟ ਮਹਿ ਜੀਓ ਕਿ ਪੀਓ ਕਬੀਰ ਬਾਮਨ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੇ ਅਰਜ ਉਰਜ ਕੈ ਪਚਮੂਆ ਚਾਰੋ ਬੇਦੋ ਮਾਹੇ ਹਰ ਹੈ ਹਾਂ ਹਰ ਹੈ ਖਾਣ ਰੇਤ ਮੈਂ ਬਿਖਰੀ ਹਾਥੀ ਚੁਨੀ ਨਾ ਜਾਏ ਕਹਿ ਕਬੀਰ ਗੁਰ ਭਲੀ ਬੁਝਾਈ ਕੀਟੀ ਹੋਏ ਕਹਿ ਖਾਏ ਕਬੀਰ ਜੋ ਤੁਹੇ ਸਾਧ ਪਿਰ ਪਿਰਮ ਕੀ ਸੀਸ ਕਾਟ ਕਰ ਗੋਏ ਖੇਲਤ ਖੇਲਤ ਹਾਲ ਕਰ ਜੋ ਕੁਛ ਹੋਏ ਸਤਵਾ ਹੋਏ ਕਬੀਰ ਜੋ ਤੁਹੇ ਸਾਧ ਪਿਰਮ ਕੀ ਪਾਕੇ ਸੇਤੀ ਖੇਲ ਕਾਚੀ ਸਰਸੋ ਪੇਲ ਕੈ ਤਾਂ ਖਲ ਪਈ ਨਾ ਤੇਲ ਢੂੰਡਤ ਦੁਰਲਹਿ ਅੰਧ ਗਤ ਅਰ ਨਿਚੀਨਤ ਨਾਹੀ ਸੰਤ ਕਹਿ ਨਾਮਾ ਕਿਉਂ ਸੀ ਪਿਆ ਪਾਈਏ ਬਿਨ ਭਗਤ ਹੋ ਭਗਵੰਤ ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ ਤੇ ਨਰ ਦੋਜਕ ਜਾਹੇਂਗੇ ਸਤ ਭਾਖੈ ਰਵਿਦਾਸ ਕਬੀਰ ਜੋ ਗ੍ਰਹਿ ਕਰੇ ਤਾਂ ਘਰ ਧਰਮ ਕਰ ਨਾਹੀ ਤਾਂ ਕਰ ਬੈਰਾਗ ਬੈਰਾਗੀ ਬੰਧਨ ਕਰੈ ਤਾਂ ਕੋ ਵੱਡੋ ਅਭਾਗ ਸਲੋਕ ਸੇਖ ਫਰੀਦ ਕੇ ਕੋ ਓਂਕਾਰ ਸਤਿਗੁਰ ਪ੍ਰਸਾਦ ਜਿਤ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾ ਲੈ ਆਏ ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ ਸਾਹੇ ਲਿਖੇ ਨਾ ਜਲ ਚੱਲਣੀ ਜਿੰਦੂ ਕੂ ਸਮਝਾਏ ਜਿੰਦ ਵਹੋਟੀ ਮਰਨ ਵਾਰ ਲੈ ਜਾਸੀ ਪਰਨਾਏ ਆਪਣ ਹੱਥੀ ਜੋਲ ਕਹਿ ਕਹਿ ਗੱਲ ਲੱਗੈ ਧਾਏ ਵਾ ਵੱਲ ਹੋ ਫਿੱਕੀ ਵੱਲ ਹੋ ਨਿੱਕੀ ਪੁਰਸ ਲਾਤ ਕੰਨੀ ਨਾ ਸੁਣੀ ਆਏ ਪੀਤਾ ਕੜੀ ਭਵੰਦੀ ਖੜਾ ਤਾਂ ਆਪ ਮੁਹਾਏ ਨਾਨਕ ਦਰ ਦਰਵੇਸੀ ਗਾਖੜੀ ਫਰੀਦਾ ਦਰ ਦਰਵੇਸੀ ਗਾਖੜੀ ਚੱਲਾਂ ਦੁਨੀਆ ਭਤ ਬੰਨ ਉਠਾਈ ਪੋਟੜੀ ਕਿੱਥੇ ਵੰਜਾ ਘੱਤ ਕਿੰਜ ਨਾ ਬੁੱਝੈ ਕਿੰਜ ਨਾ ਬੁੱਝੈ ਕਿੰਜ ਨਾ ਸੁੱਜੈ ਦੁਨੀਆ ਗੁੱਜੀ ਭਾਹੇ ਸਾਈ ਮੇਰੇ ਚੰਗਾ ਕੀਤਾ ਨਹੀਂ ਤਾਂ ਹੰਗ ਪੀ ਦੱਜਾ ਹੰਗ ਪੀ ਦੱਜਾ ਆਹੇ ਫਰੀਦਾ ਜੇ ਜਾਣਾ ਤਿਲ ਥੋਰੜੇ ਸੰਮਲ ਬੁੱਕ ਭਰੀ ਜੇ ਜਾਣਾ ਸੁਨੰਡੜਾ ਤਾਂ ਥੋੜਾ ਮਾਣ ਕਰੀ ਜੇ ਜਾਣਾ ਲੜ ਸੁੱਜਣਾ ਪੀਡੀ ਪਾਈ ਗੰਢ ਤੇ ਜੇ ਉਡਮੈ ਨਾਹੇ ਕੋ ਜਾ ਸਭ ਜਗ ਡਿੱਠਾ ਹੰਡ ਫਰੀਦਾ ਜੇ ਤੂੰ ਅਕਲ ਲੀ ਲਤੀਫ ਕਾਲੇ ਲੇਖ ਨਾ ਲੇਖ ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ ਆਪ ਨੜੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ ਫਰੀਦਾ ਜਾ ਤਾਉ ਖੱਟਣ ਵੇ ਤਾ ਤੂੰ ਰੱਤਾ ਦੁਨੀ ਸਿਓ ਮਰਗ ਸਵਾਈ ਨੀਹ ਜਾ ਭਰਿਆ ਤਾਂ ਲੱਦਿਆ ਦੇਖ ਫਰੀਦਾ ਜੋਥੀਆ ਦਾੜੀ ਹੋਈ ਭੂਰ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਫਰੀਦਾ ਦੇਖ ਫਰੀਦਾ ਜੇ ਥੀਆ ਸੱਕਰ ਹੋਈ ਵਿਸ ਸਾਈ ਬਾਜੂ ਆਪਣੇ ਵੇਦਨ ਕਹੀਏ ਕੇਸ ਫਰੀਦਾ ਅੱਖੀ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ ਸਾਖ ਪੰਗੰਦੀ ਆਈ ਆ ਹੋਰ ਕਰੇਂਦੀ ਵੰਨ ਫਰੀਦਾ ਕਾਲੀ ਜਿਨੀ ਨਾ ਰਾਵਿਆ ਧੋਲੈ ਧੋਲੀ ਰਾਵੈ ਕੋਏ ਕਰ ਸਾਈ ਸਿਉਂ ਪਿਰ ਵੜੀ ਪਿਰ ਹੜੀ ਰੰਗ ਨਵੇਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨ ਲੱਗਈ ਜੇ ਲੋਚੈ ਸਭ ਕੋਏ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡੇਠ ਕੱਜਲ ਰੇਖ ਨਾ ਸਹਿਦਿਆ ਸੇ ਪੰਖੀ ਸੋਏ ਬਹਿਠ ਫਰੀਦਾ ਕੂ ਕਹਿੰਦਿਆਂ ਝਾਂਗੇਂਦਿਆਂ ਮਤੀ ਦੇਂਦਿਆਂ ਨਿਤ ਜੋ ਸੈਤਾਨ ਮੰਜਾਇਆ ਸੇ ਕਿਤ ਫੇਰ ਹੈ ਚਿੱਤ ਫਰੀਦਾ ਥੀ ਉਹ ਭਵਾਹੀ ਦੱਬ ਜੇ ਸਾਈ ਲੋੜ ਹੈ ਸਭ ਇੱਕ ਛਿੱਜੇ ਬਿਆ ਲਤਾੜੀ ਹੈ ਤਾਂ ਸਾਈ ਦੇ ਦਰਵਾੜੀ ਹੈ ਫਰੀਦਾ ਖਾਕ ਨੰਦੀਆਂ ਖਾਕੂ ਜੇੜਨਾ ਕੋਏ ਜੀਵ ਦਿਆ ਪੈਰਾ ਤਲੈ ਮੂਹਿਆ ਉੱਪਰ ਹੋਏ ਫਰੀਦਾ ਜਾ ਲੱਭ ਤਾਂ ਨੇਹੋ ਕਿਆ ਲੱਭ ਤਾਂ ਕੂੜਾ ਨੇਹੋ ਕਿੱਚਰ ਝੱਤ ਲੰਘਾਈਐ ਛੱਪਰ ਟੁੱਟੈ ਮੇਹ ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ ਵਾਸੀ ਰੱਬ ਹਿਆਲੀਐ ਜੰਗਲ ਕਿਆ ਢੂਡੇ ਫਰੀਦਾ ਇੰਨੀ ਨਿੱਕੀ ਜੰਗੀਐ ਥਲ ਡੂੰਗਰ ਭਵੇ ਓਮ ਫਰੀਦ ਅੱਜ ਫਰੀਦਾ ਕੁੰਜੜਾ ਸਹਿ ਕੋਹਾ ਥੀ ਓਮ ਫਰੀਦਾ ਰਾਤੀ ਵੱਡੀਆਂ ਧੁੱਖ ਥੁੱਕ ਉੱਠਣ ਪਾਸ ਧਿਗਤ ਨਾ ਦਾ ਜੀਵ ਅਜਨਾ ਵਡਾਣੀ ਆਸ
ਫਰੀਦਾ ਜੇ ਮੈਂ ਹੋਦਾ ਵਾਰਿਆ ਮਿੱਤਾ ਆੜਿਆ ਹੇੜਾਂ ਜਲੈ ਮਜੀਠ ਜਿਉ ਉੱਪਰ ਅੰਗਾਰਾ ਫਰੀਦਾ ਲੋੜੈ ਦਾਖ ਬਿਜੋਰੀਆਂ ਕਿੱਕਰ ਬੀਜੈ ਜੱਟ ਹੰਡੈ ਉਨ ਕਤਾਏ ਦਾ ਪੈਦਾ ਲੋੜੈ ਪੱਟ ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹ ਚਲਾ ਤਾਂ ਭਿੰਜੈ ਕੰਬਲੀ ਰਹਾਂ ਦਾ ਟੁੱਟੈ ਨੇਹ ਭਿਜੋ ਛਿਜੋ ਕੰਬਲੀ ਅਲਹ ਵਰਸੋ ਮੇਹ ਜਾਏ ਮਿਲਾ ਤੇਨਾ ਸੱਜਣਾ ਟੁੱਟੋ ਨਾ ਹੀ ਨੇਹ ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋ ਜਾਏ ਗਹਿਲਾ ਰੂਹ ਨਾ ਜਾਣੀ ਸਿਰ ਪੀ ਮਿੱਟੀ ਖਾਏ ਫਰੀਦਾ ਸੱਕਰ ਖਣ ਨਿਵਾਤ ਗੁੜ ਮਾਖਿਓ ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ ਫਰੀਦਾ ਰੋਟੀ ਮੇਰੀ ਕਾਠਕੀ ਲਾਉਣ ਮੇਰੀ ਭੁੱਖ ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਸੋ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਏ ਸਫਰੈ ਢੋਈ ਨਾ ਲਹੈ ਪੀਏ ਨਾ ਹੀ ਥਾਓ ਫਿਰ ਵਾਤੜੀ ਨਾ ਪੁੱਛਈ ਧਨ ਸੁਹਾਗਣ ਨਾਓ ਸਫਰੈ ਪੀਏ ਕੰਤ ਕੀ ਕੰਤ ਅਗਾਮਾ ਥਾਹੋ ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹੋ ਨਾਤੀ ਧੋਤੀ ਸੰਭਹੀ ਸੁੱਤੀ ਆਏ ਨਚਿੰਦ ਫਰੀਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਥੂਰੀ ਗੰਧ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬ੍ਰਹਿ ਵਿਛਾਣ ਵਿਛਾਵਣ ਫਲੇਫ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਬਿਰਹ ਬਿਰਹ ਆਖੀ ਹੈ ਬਿਰਹਾ ਤੂੰ ਸੁਲਤਾਨ ਫਰੀਦਾ ਜਿੱਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮੁਸਾਨ ਫਰੀਦਾ ਇਹ ਵਿਸ ਗੰਧਲਾਂ ਧਰੀਆਂ ਗੰਡ ਵਿਲਾ ਲਿਵਾੜ ਇੱਕ ਰਹਾਦੇ ਇੱਕ ਰਾਹੇਦੇ ਰਹਿ ਗਏ ਇੱਕ ਗਰਾਦੀ ਗਏ ਉਜਾੜ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸੰਭ ਲੇਖਾ ਰੱਬ ਮੰਗੇਸੀਆ ਤਾਂ ਆਹੋ ਕਿਹੜੇ ਕੰਮ ਫਰੀਦਾ ਦਰ ਦਰਵਾਜ਼ਾ ਜਾਏ ਕਹਿ ਕਿਉਂ ਡਿੱਠੋ ਘੜੀਆਲ ਇਹੋ ਨਿਰਦੋਸਾਂ ਮਾਰੀਏ ਹਮ ਦੋਸਾਂ ਦਾ ਕਿਆ ਹਾਲ ਘੜੀਏ ਘੜੀਏ ਮਾਰੀਏ ਪਹਿਰੀ ਲਹਿ ਸਜਾਏ ਸੋਹੇੜਾ ਘੜੀਆਲ ਜਿਉਂ ਡੁੱਠੀ ਰਹਿਣ ਵਿਹਾਏ ਦੁੱਖੀ ਰਹਿਣ ਵਿਹਾਏ ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇਹੇ ਜਿਸ ਵਰਿਆ ਜੀਵਣਾ ਪੀਤਨ ਹੋਸੀ ਖੇਹ ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਜੇ ਨਾ ਦੇਹੇ ਜੇ ਤੂੰ ਇਹ ਵੈ ਰੱਖ ਜੀਓ ਸਰੀਰੋ ਲੇਹ ਕੰਧ ਕੁਹਾੜਾ ਸਿਰ ਘੜਾ ਵਣ ਕੈ ਸਿਰ ਵਣ ਕੈ ਸਰ ਲੋਹਾਰ ਫਰੀਦਾ ਹੋ ਲੋੜੀ ਸੋ ਆਪਣਾ ਤੂੰ ਲੋੜੇ ਅੰਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਹੀ ਲੋਣ ਅੱਗੇ ਗਏ ਸਿੰਜਾਪਸਨ ਚੋਟਾ ਪਖਾਸੀ ਕੌਣ ਪਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ ਜਾਏ ਸੁੱਤੇ ਜੀ ਰਾਣ ਮੈਂ ਥੀਏ ਅਤੀਮਾ ਗੱਡ ਫਰੀਦਾ ਕੋਠੇ ਮੰਡਪ ਮਾੜੀਆਂ ਉਹ ਸਾਰੇ ਦੇ ਪੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿੰਦੜ ਖਰੀਦਾ ਖਿੰਦੜ ਮੇਖਾਂ ਅਗਲੀਆਂ ਚਿੰਦਨਾ ਕਾਈ ਮੇਖ ਵਾਰੀ ਆਪ ਆਪਣੀ ਚੱਲੇ ਮਸਾਇਕ ਸੇਕ ਫਰੀਦਾ ਦੋਹਦੀ ਵੀ ਬਲੰਦਿਆ ਮਲਕ ਬੈਠਾ ਆਏ ਗੜ ਦਿੱਤਾ ਘੱਟ ਲੁੱਟਿਆ ਦੀਵੜੇ ਗਿਆ ਬੁਝਾਏ ਫਰੀਦਾ ਵੇਖ ਕਪਾਹਿਆ ਜੇ ਥੀਆ ਜੇ ਸਿਰ ਸੀਆ ਤਿਲਾ ਕਾਮਾਦੇ ਅਰ ਕਾਗਦ ਕੁੰਨੇ ਲੋਕੋਏ ਲਿਆ ਮੰਦੇ ਅਮਲ ਕਰੇਂਦਿਆ ਹੇ ਸਜਾਇਤ ਨਾ ਫਰੀਦਾ ਕੰਨ ਮੁਸੱਲਾ ਸੂਪ ਗੱਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰਾਤੀ ਰਾਤ ਨਾ ਨਿਕਲੈ ਜੇ ਤਨ ਚੀਰੈ ਕੋਏ ਸੋ ਤਨ ਰੱਤੇ ਰੱਬ ਸਿਉ ਤਿੰਨ ਤਨ ਰਾਤ ਨਾ ਹੋਏ ਮਹੱਲਾ ਤੀਜਾ ਇਹ ਤਨ ਸਭੋ ਰਾਤ ਹੈ ਰਾਤ ਬਿਨ ਤਨ ਨਾ ਹੋਏ ਜੇ ਸੋ ਰੱਤੇ ਆਪਣੇ ਤਿੰਨ ਤਨ ਲੋਭ ਰਾਤ ਨਾ ਹੋਏ ਪੈ ਪਏ ਤਨ ਖੀਣ ਹੋਏ ਲੋਭ ਰਾਤ ਵਿੱਚ ਹੋ ਜਾਏ ਜੋ ਬੈ ਸੰਦਰ ਧਾਤ ਸੁਧ ਹੋਏ ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਏ ਨਾਨਕ ਤੇਜਨ ਸੋਹਣੇ ਜੇ ਰੱਤੇ ਹਰ ਰੰਗ ਲਾਏ ਫਰੀਦਾ ਸੋਈ ਸਰਵਰ ਢੂੰਡ ਲਹੋ ਜਿੱਥੋਂ ਲੱਭੀ ਵੱਥ ਛੱਪੜ ਢੂਡੇ ਕਿਆ ਹੋਵੇ ਚਿੱਕੜ ਡੁੱਬੇ ਹੱਥ ਫਰੀਦਾ ਨੰਡੀ ਕੰਤ ਨਾ ਰਾਵਿਓ ਵੱਡੀ ਥੀ ਮੁਈ ਆਸ ਧਨ ਕੁੰਗੇਂਦੀ ਗੋਰਮੇ ਤੇ ਸਹਿ ਨਾ ਮਿਲੀ ਆਸ ਫਰੀਦਾ ਸਿਰ ਪੱਲਿਆ ਦਾੜੀ ਪਲੀ ਮੁੱਛਾਂ ਵੀ ਪਲੀਆਂ ਰੇ ਮਨ ਗਹਿਲੇ ਬਾਵਲੇ
माणे क्यार लिया फरीदा कोठे तुकण केतड़ा पिर नींदड़ी ने वार जोध लदे गाणवे गई बिलाड़ बिलाड़ फरीदा कोठे मंडप माड़िया इतना लाए चित मिट्टी गई अतोलवी कोय ना पहुसी मित फरीदा मंडप मालना मलाए मरग सितानी चित धर साई जाए संभाल साई जाए संभाल जिथे ही हो वंजन जिथे ही तो वंजना फरीदा जिनी कमी नाहे गुण ते कमड़े विसार मत सिमिंदा थी वही साई दे दरबार फरीदा साहेब दी कर चाकरी दिल दी लाहे भरांद दिरवेसा नो लोड़ी रुखा दी जी रांद फरीदा काले मेंढे कपड़े काला मेंढा वेस गुनही भरिया मैं फिर लोक कहे दरवेस तत्ती तोए न तलवै तत्ती तोए न पलवै जे जल टुब्बी दे फरीदा जे जोडो हागन रब दी चूरे जा कुआरी ता चाओ विवाही ता मामले फरीदा इहो पछो ताओ वत कुआरी ना थी कलर केरी छपड़ी आए उलथे हंज छिंजू चिंजू बोलन ना पी वहे उड़न संधि डंज हंस उडर क्रोध कोदर कोदर क्रोधर पया लोक उड़ान जा बिडारन जाए गहरा लोक न जानदा हंस ना कोदरा खाए चल चल गईया पंखिया जिनी वसाए तल फरीदा सर भरिया पी चल सी थके कवले कल फरीदा इट सिराने पोए सवन कीड़ा लड़ियो मास कितड़िया जुग वापरे इकत भया पास फरीदा कन कपन्नी खड़ी फरीदा पन्नी खड़ी सवन भी टुटी नागर लज अज रायल फरेस्ता क्या कर का नाठी अज फरीदा पन्नी खड़ी सवन भी टुटी नागर लज जो सज्जन दोए भार थे से क्यों आवे अज फरीदा बेनवाजा कुत्या एह ना भली रीत कभी चलना आया पंजे वक्त मसीत फरीदा उठ फरीदा उजू साज सुबह निवाज गुजार जो सिर साई नानवै सो सिर कप उतार जो सिर नाई साई नानवै सो सिर की जय काहे कुन्ने हेठ जलाइए बालन संदै थाए फरीदा किथे तेडे मापिया जिनी तू जनियो होए तै बासों लद गए तू अजय ना पतीनो होए फरीदा मन मैदान कर टोए टिब्बे लाहे अगै मूल ना आवसी दोजक संदी पाहे महला पंजवा फरीदा खालक खलक मह खलक वसै रब माहे मंदा किसनु आखिए जा तिस बिन कोई नाहे फरीदा जे देह नाला कपिया जे गल कपे चुख पवना इती आमले सहा ता इती दुख चबन चलन तन से सुनियर बह गए हेड़े समुती सताह से जानी चल गए फरीदा बुरे दा भला कर गुस्सा मन न हंडाए देही रोग न लगी पल्ले सब कुछ पाए फरीदा पंख फराहुनी दुनिया दुनी सुहावा बाग नौबत वजी सुबह स्यों चलन का कर साज फरीदा रात कथूरी वंडी है सुतिया मिलया ना पाओ जिन्ना नैण निंदरावले तिन्ना मिलन कुआओ फरीदा मैं जानिया दुख मुझकू दुख सुबाया जग उच्चे चढ़के देखिया ता घर करे अग महला पंजवा फरीदा पुमरंगावली मंज वसूला बाग जोजन पीर निवाजिया तिन्ना अंच ना लाग महला पंजवा फरीदा उम्र सुहावड़ी संग सुवनड़ी देह विरले केई पाई अनजना प्यारे नेह कंदी वहन न ढाहे तो पी लेखा देवना जिदर जाबर जाए वहन तिदाऊ गौ करे फरीदा दुखी फरीदा दुखा सेती देहो गया सूना सेती रात खड़ा पुकारे पातनी बेड़ा कपर सवात लम्मी लम्मी नदी वह कंदी के रहेत पेड़े नो कपर क्या करे जे पातन रह सुचेत फरीदा गली सुसजन वी एक टुंडेंदे नाल एक टुंडेंदी नाल हां तुखा जो माली ही कारण तिन्ना माक फिरी फरीदा यह तन भौंकना नित नित दुखिया कौन कन्नी बुझे देर हां किन्नी वगै पौन फरीदा रब खजूरी पक्या माखे नहीं पवन जो जो वंजा डीहड़ा सो उमर हथ पवन
ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ ਅਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਦੇ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਨਾ ਮਤ ਛੂਆ ਫਿਰ ਦੇਖਣ ਕੀ ਆਸ ਕਾਗਾ ਚੂੰਡ ਨਾ ਪਿੰਜਰਾ ਬਸੈ ਤਾਂ ਉੱਡਰ ਜਾਹੇ ਜਿਤ ਪਿੰਜਰੇ ਮੇਰਾ ਸੋਹ ਬਸੈ ਮਾਸ ਨਾ ਤਿੱਦੂ ਖਾਏ ਫਰੀਦਾ ਗੋਰ ਨਿਮਾਣੀ ਸੱਡ ਕਰੇ ਨੀ ਘਰਿਆ ਘਰ ਆਓ ਘਰ ਸਰ ਪਰ ਮੈਥੇ ਆਵਣਾ ਮਰਨੋਂ ਨਾ ਡਰੀ ਆਓ ਇਹ ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ ਫਰੀਦਾ ਲੋਕੋ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹਿ ਹੈ ਸਭ ਜਗ ਤੇਰਾ ਹੋਏ ਕੰਦੀ ਉੱਤੇ ਉਖੜਾ ਕਿਚਰਕ ਬੰਨੈ ਧੀਰ ਫਰੀਦਾ ਕੱਚੇ ਭਾਂਡੇ ਰੱਖੀ ਐ ਕਿਚਰ ਤਾਈ ਨੀਰ ਫਰੀਦਾ ਮਹਿਲ ਨਿਸੱਖਣ ਰਹਿ ਗਏ ਵਾਸਾ ਆਇਆ ਚੇਤਲ ਗੋਰਾਂ ਸੇਨੇ ਮਾਣੀਆਂ ਬੈਸਨ ਰੂਹਾਂ ਮੱਲ ਆਖੀ ਸੇਖਾ ਬੰਦਗੀ ਚੱਲਣਾ ਅੱਜ ਕੇ ਕੱਲ ਫਰੀਦਾ ਮੋਤੇ ਦਾ ਬੰਨਾ ਐਵੇ ਦੱਸੈ ਜੋ ਦਰੀਆ ਵੈ ਢਾਹਾ ਅੱਗੇ ਦੋਜਕ ਤਪਿਆ ਸੁਣੀਐ ਫੂਲ ਪਵੈ ਕਾਹਾ ਇਕਨਾਂ ਨੂੰ ਸਭ ਸੋਝੀ ਆਈ ਇੱਕ ਫਿਰ ਦੇ ਬੇਪਰਵਾਹ ਅਮਲ ਜ ਕੀਤਿਆ ਦੁਨੀ ਵਿੱਚ ਸਿਦਰ ਗੇ ਉਹ ਗਾਹਾ ਫਰੀਦਾ ਦਰੀ ਆਵੈ ਕੰਨੈ ਬਾਗੁਲਾ ਬੈਠਾ ਕੇਲ ਕਰੇ ਨਿਹਾਂਜ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਸਾਡੇ ਤ੍ਰੈ ਮਨ ਦੇ ਹੋਰੀ ਚੱਲੈ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਾਤ ਅਸੂਣੀ ਬੰਨ ਮਲ ਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਤਿੰਨ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਛੁਜਣਿਆਂ ਦੇ ਕੰਨ ਫਰੀਦਾ ਅਮਲ ਜ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ ਫਰੀਦਾ ਹੋ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਜੁਗਨ ਥਲ ਵਸਨ ਰੱਬ ਨਾ ਛੋਡਣ ਪਾਸ ਫਰੀਦਾ ਰੁੱਤ ਫਿਰੀ ਵਣ ਕੰਬਿਆ ਪਤ ਚੜੇ ਚੜ ਪਾਹੇ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਥਾਊ ਨਾਹੇ ਫਰੀਦਾ ਪਾੜ ਪਟੋਲਾ ਤਾਜ ਕਰੀ ਕੰਬਲੜੀ ਪਹਿਰੇ ਓ ਜਿੰਨੀ ਵੇਸੀ ਸੌ ਮਿਲੈ ਵੇਸੀ ਸਹੀ ਸਹੀ ਵੇਸ ਕਰਿਓ ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸੁਮ ਲੈ ਜੇ ਨੀਆ ਤਰਾਸ ਕਰੇ ਮਹੱਲਾ ਪੰਜਵਾ ਫਰੀਦਾ ਗਰਭ ਜਿਨਾ ਵਡਿਆਈ ਆ ਧਨ ਜੁਬਨ ਆ ਗਾਹਾ ਖਾਲੀ ਚੱਲੇ ਧਣੀ ਸਿਉਂ ਟਿੱਬੇ ਜਿਉ ਮੀ ਆਹ ਫਰੀਦਾ ਤਿੰਨਾ ਮੁੱਖ ਡਰਾਵਣੇ ਜਿੰਨਾ ਵਿਸਾਰਿਓ ਨਾਓ ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਓ ਫਰੀਦਾ ਪਿਛਲੇ ਰਾਤ ਨਾ ਜਾਗੀ ਹੋ ਜੀਵ ਜੜਿਓ ਮੋਇਓ ਓਹੇ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਓਹੇ ਮਹੱਲਾ ਪੰਜਵਾ ਫਰੀਦਾ ਕੰਤਰੰਗਾਵਲਾ ਵੱਡਾ ਵੇਹ ਮੋਹਤਾਜ ਅਲਹ ਸੇਤੀ ਰਤਿਆ ਇਹੋ ਸੰਚਾਵਾਂ ਸਾਜ ਮਹੱਲਾ ਪੰਜਵਾ ਫਰੀਦਾ ਦੁੱਖ ਸੁੱਖ ਇੱਕ ਕਰ ਦਿਲ ਤੇ ਲਾਹੇ ਵਿਕਾਰ ਅਲਹ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਾ ਫਰੀਦਾ ਦੁਨੀ ਵਜਾਈ ਵੱਜਦੀ ਤੂੰ ਭੀ ਵੱਜੇ ਨਾਲ ਸੋਈ ਜੀਵਨ ਵੱਜਦਾ ਜਿਸ ਅਲਹੋ ਕਰਦਾ ਸਾਰ ਮਹੱਲਾ ਪੰਜਵਾ ਫਰੀਦਾ ਦਿਲ ਰਤਾ ਇਸ ਦੁਨੀ ਸਿਓ ਦੁਨੀ ਨਾ ਕਿਤੇ ਕੰਮ ਮਿਸਲ ਫਕੀਰਾ ਗਾਖੜੀ ਤਾਂ ਸੋ ਪਾਈਏ ਪੂਰ ਕਰਮ ਪਹਿਲੇ ਪਹਿਰੈ ਫੁੱਲੜਾ ਫਲ ਵੀ ਪੁੱਛਾ ਰਾਤ ਜੋ ਜਾ ਗਨ ਲਹਨ ਸੇ ਸਾਈ ਕੰਨੋ ਦਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਕਨਾਲ ਇੱਕ ਜਾ ਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਟੂੰਡੇ ਦੀਏ ਸੁਹਾਗ ਕੂ ਤੋ ਤਨ ਕਾਈ ਕੋਰ ਜਿੰਨਾ ਨਾ ਸੁਹਾਗਣੀ ਤਿੰਨਾ ਝਾਕ ਨਾ ਹੋਰ ਸਬਰ ਮੰਜ ਕਮਾਣੇ ਸਬਰ ਕਾ ਨੀਹਣੋ ਸਬਰ ਸੰਦਾ ਬਾਣ ਖਲ ਖਤਾ ਨਾ ਕਰੀ ਸਬਰ ਅੰਦਰ ਸਾਬਰੀ ਤਨ ਏ ਵੈ ਜਾ ਲੇਨ ਹੁਣ ਜੀ ਖੁਦਾਏ ਦੈ ਭੇਦ ਨਾ ਕਿਸੈ ਦੇਨ ਸਬਰ ਇਹੋ ਸੁਆਓ ਜੇ ਤੂੰ ਬੰਦਾ ਦਿੜ ਕਰੇ ਵੱਧ ਥੀ ਵਹਿ ਦਰੀ ਆਓ ਟੁੱਟਣਾ ਥੀ ਵੇ ਬਾਹੜਾ ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤ ਇਕਨ ਕਿੰਨੇ ਚਾਲੀਏ ਦਰਵੇ ਸਾਵੀ ਰੀਤ ਤਨ ਤਪੈ ਤਨੂਰ ਜਿਉਂ ਬਾਲਣ ਹੱਡ ਬਲੰਨ ਪੈਰੀ ਥੱਕਾ ਸਿਰ ਚੁਲਾਂ ਜੇ ਮੂੰਹ ਪਰੀ ਮਲੰਨ
ਤਾਨਾ ਤਪਾਇਤ ਨੂਰ ਜਿਉ ਬਾਲਣ ਹੱਡ ਨਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ ਹੂਟੂ ਢੇਡੀ ਸੱਜਣਾ ਸੱਜਣ ਮੈਂਡੇ ਨਾਲ ਨਾਨਕ ਲਖ ਨਾ ਲਖੀਏ ਗੁਰਮੁਖ ਦੇ ਬਹ ਦਿਖਾਲ ਹੰਸਾ ਦੇਖ ਤਰੰਦਿਆ ਬੱਗਾ ਆਇਆ ਚਾਓ ਡੁੱਬ ਮੂਏ ਬੱਗ ਬੱਪੜੇ ਸਿਰ ਤਲ ਉੱਪਰ ਛਾਪਾਓ ਮੈਂ ਜਾਣਿਆ ਵੱਡ ਹੰਸੈ ਤਾਂ ਮੈਂ ਕੀਤਾ ਸੰਗ ਜਿਣ ਜਾਣਾ ਬੱਗ ਬੱਪੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਕਤਰੇ ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ ਸਰਵਰ ਪੰਖੀ ਹੇਕੜੋ ਭਾਹੀ ਵਾਲ ਪਚਾਸ ਹਿਤਨ ਲਹਿਰੀ ਗੱਡ ਥੀਆ ਸੱਚੇ ਤੇਰੀ ਆਸ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆ ਮੰਤ ਕਵਣ ਸੋ ਵੇਸੋ ਹੋ ਕਰੀ ਜਿਤ ਵਾਸੇ ਆਵੈ ਕੰਤ ਨਿਵਣ ਸੋ ਅੱਖਰ ਖਵਣ ਗੁਣ ਜਿਹਬਾ ਮਣੀਆ ਮੰਤ ਏਤਰੈ ਭੈਣ ਵੇਸ ਕਰ ਤਾਂ ਵਸਿਆ ਵੀ ਕੰਤ ਮਤ ਹੋਦੀ ਹੋਏ ਆਣਾ ਤਾਣ ਹੁੰਦੇ ਹੋਏ ਨਿਤਾਣਾ ਅਣ ਹੁੰਦੇ ਆ ਪੰਡਾਏ ਕੋਈ ਐਸਾ ਭਗਤ ਸਦਾਏ ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ ਹਿਆਉ ਨਾ ਕਹਿ ਠਾਹੇ ਮਾਣਕ ਸਭ ਅਮੋਲ ਵੇ ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗ ਵਾ ਜੇ ਤੂੰ ਪ੍ਰਿਆ ਦੀ ਸਿੱਖ ਹਿਆਉ ਤਾਂ ਠਾਹੇ ਕਹੀ ਦਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿ ਭੰਗੁਰ ਪ੍ਰਸਾਦ ਸਵਈਏ ਸ੍ਰੀ ਮੁਖ ਬਾਕ ਮੁਹੱਲਾ ਪੰਜਵਾ ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਹੇ ਭਰਪੂਰ ਸਗਲ ਘਟ ਰਹੇ ਵਿਆਪੇ ਵਿਆਪਤ ਦੇਖੀਏ ਜਗਤ ਜਾਣੈ ਕੌਣ ਤੇਰੀ ਗਾਤ ਸਰਬ ਕੀ ਰੱਖਿਆ ਕਰੇ ਆਪੇ ਹਰ ਪਤ ਅਵਿਨਾਸੀ ਆਪ ਗਾਤੇ ਆਪੇ ਆਪ ਉਤਪਾਤ ਕੀਤ ਇੱਕ ਹੈ ਤੂੰ ਹੀ ਇੱਕ ਅੰਨ ਨਾਹੀ ਤੁਮ ਭਤ ਹਰ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਇੱਕ ਜੀ ਕਿਆ ਬਖਾਨੈ ਹਾਂ ਕੈ ਬਾਲ ਸਦਬਲਿਹਾਰ ਅੰਮ੍ਰਿਤ ਪ੍ਰਵਾਹ ਸਰ ਤੁਲ ਭੰਡਾਰ ਭਰ ਪਰ ਹੀ ਤੈ ਪਰ ਅਪਰ ਅਪਾਰ ਪਰ ਅਪਨੋ ਭਾਵਨ ਕਰ ਮੰਤਰ ਨਾ ਦੂਸਰੋ ਧਾਰ ਓਪਤ ਪਰ ਲਾਓ ਇੱਕ ਨਿਮਖ ਤੋ ਘਰ ਆਨ ਨਹੀਂ ਸੰਸਾਰੋ ਜਿਆਰੋ ਨਿਰਮਰ ਕੋਟ ਪ੍ਰਾਸ਼ਤ ਜਾਹੇ ਨਾਮ ਲੀਏ ਹਰ ਵਹਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੈ ਬਲ ਸਦ ਬਲਿਹਾਰ ਸਗਲ ਭਵਨ ਧਾਰੇ ਏਕ ਥੇ ਕੀਏ ਵਿਸਤਾਰੇ ਪੂਰ ਰਹੇ ਸਭ ਮੈਂ ਆਪ ਹੈ ਨਿਰਾਰੇ ਹਾਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕ ਕੈ ਅਲਖ ਮੁਰਾਰੇ ਆਪ ਹੀ ਧਾਰਨ ਧਾਰੇ ਕੁਦਰਤ ਹੈ ਦੇ ਖਾਰੇ ਬਰਨ ਚਿਹਨ ਨਾਹੀ ਮੁੱਖ ਨਾਮ ਸਾਰੇ ਨਾਨਕ ਭਗਤ ਦਰ ਤੁਲ ਬ੍ਰਹਮ ਸਾਮ ਸਾਰੇ ਇੱਕ ਜੀ ਕਿਆ ਬਖਾਨੈ ਹਾਂ ਕੈ ਬਾਲ ਸਦ ਬਲਿਹਾਰ ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ ਉੱਚੇ ਤੇ ਉੱਚੋ ਜਾ ਨੀਚੈ ਪ੍ਰਭ ਤੇਰੋ ਥਾਨੰ ਮਾਨ ਤਾਨ ਤੇਰੋ ਪ੍ਰਾਨੰ ਏਕੈ ਸੂਤ ਹੈ ਜਹਾਨੰ ਕਵਨ ਉਪਮਾ ਦਿਓ ਵੱਡੇ ਤੇ ਵੱਡਾ ਨੰਗ ਜਾਣੇ ਕੌਣ ਤੇਰੋ ਭਿਓ ਅਲਖ ਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ ਜਨ ਨਾਨਕ ਭਗਤ ਤਾਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੈ ਬਾਲ ਸਦ ਬਲਿਹਾਰ ਨਿਰੰਕਾਰ ਅਕਾਲ ਛਲ ਪੂਰਨ ਅਵਿਨਾਸੀ ਹਰਖਵੰਤ ਆਨੰਦ ਰੂਪ ਨਿਰਮਲ ਅਵੇਗਾਸੀ ਹੁਣ ਗਾਹੇ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾ ਕੋਹੇ ਕਿਰਪਾਲ ਸੋ ਜਨ ਪ੍ਰਭ ਤੁਮੇ ਬਿਲਾਸੀ ਧਨ ਧਨ ਤੇ ਧਨ ਜਨ ਜਿਹ ਕਿਰਪਾਲ ਹਰ ਹਰ ਭਇਓ ਹਰ ਗੁਰੂ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਹ ਤਿਹ ਰਹਿਓ ਸਾਤ ਸਾਤ ਹਰ ਸਾਤ ਸਾਤ ਸੱਤੇ ਸਤ ਭਣੀਐ ਦੂਸਰ ਅੰਨ ਅਵਰ ਪੁਰਖ ਪੁਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈ ਤਮਨ ਸਭ ਸੁਖ ਪਾਏ ਜੇ ਰਸਨ ਰਾਚਾ ਖਿਓ ਤਿਹ ਜਨ ਤ੍ਰਿਪਤ ਅਘਾਏ ਜੇ ਠਾਕੁਰ ਸੂ ਪ੍ਰਸੰਨ ਭਇਓ ਸਤ ਸੰਗਤ ਜਿਥੇ ਪਿਆਰ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਸਭ ਕੁਲ ਕੀਓ ਉਧਾਰ ਸੱਚ ਸਭਾ ਦੀ ਬਾਣ ਸੱਚ ਸੱਚੇ ਪਹਿ ਭਰਿਓ ਸੱਚੈ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਅਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨੋ ਪਵੈ ਅਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਕਿਨੂੰ ਤਿਨਹੂੰ ਪਾਏ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋ ਨਾ ਆਏ
कौन जो कौन ज्ञान ध्यान कौन बिद उस्तत करिए सद साधक ते तीस कोर सितर कीम न परिए ब्रह्मा दि किसन काद से कुण अंत न पाए अगो गहयो नहीं पाए पूर सरब रहो समाए जय काटी सिरक दयाल प्रभ से जन भग लगे डट भगते हर गुरु नानक जिन परस्यो ते इत उत सदा मुकते प्रभ दाता उदातार परयो जाच के कसरना मिले दान संतरेन जे लग भाव जल तरना बिनत करो अरदास नो जे ठाकुर भावे देहो दर्श मन चाव भगत एहो मन ठहरावे बलो चिराग अंधियार मैं सब कल उदरी एक नाम धर्म प्रगट जगल एक हर हर भवन मैं जन नानक गुर पार ब्रह्म सिवइये श्री मुख बाग महला पंजवा एक ओंकार सतगुर प्रसाद काजी दे मोह फुन बांधी सठ कठोर कुचिल सुख ज्ञानी धावत भ्रमत रहन नहीं पावत पार ब्रह्म की गात नहीं जानी जो जोबन रूप माया मद माता विचरत बिकल बड़ो अभिमानी पार धन पर पाद नार नंदा जह मिठी जी माहे भैतानी पल पंच छप कर तो पावा पेखत सुनत प्रभ अंतर जामी सील धर्म दया सुच नास्त आयो सरन जी के दानी करण कारण समर्थ श्री तर राख लियो नानक के स्वामी कीरत करन सरन मन मोहन जोहन पा बिदारन को हर तरन तारन समरथ सब बिद कुल है समूह उदारन को चित चीत अचेत चित चेत अचेत अजान सत संगत भरम अंधेर मोहयो कत तो मूर्त करी चसा पल सिमरन राम नाम रसना संग लाओ होशो काज अल्प सुख स्पंदन कोट जनम कहां दुख रपाओ सिखिया संत नाम भज नानक नाम रंग आत्म स्यो राओ रंजक रेत खेत तन निरपत दुर्लभ देह सवार धरी खान पान सोदे सुख पुंचत संकट काट बिपत हरी मात पिता भाई अर बंधप बुजन की सब सूझ परी वर्धमान होवत दिन प्रतिनित आवत निकट बिस बिखामक जरी रे गुण हीन दीन माया क्रिम सिमर स्वामी एक करी कर गह लेहो कृपाल कृपा निंद नानक काट भ्रम हरी भ्रम भरी रे मन मूस बिला मह गर्भत करदब करतब करत महामुगना संपत ढोल ढोल संग ढूलत माया मगन भ्रमत कुगना सुत बनता साजन सुख संबंधप तास्यो मोह बड्यो सो कना बयो बीज अहंग मम अंकुर बीतत औद करत अगना मृत मंजार पसार मुख निरखत पुंचत पुकत भूख पुखना सिमर गोपाल दयाल सतसंगत नानक जग जानत सुपना देहे ना गेहे ना नेहे ना नीता माया मत मत कहा लोगार हो छतरता पतर ना चावर ना चावर बहती जात हृदय ना बेचारो रथ ना असव ना गज सिंघासन छिन मैं त्यागत नांग सिधारो सूर ना बीर ना मीर ना खानम संग ना सुकोप दृष्ट निहारो कोट ना ओट ना कोस ना छोटा करत बकार दू कर चारो मित्र ना पत्र कलतर साजन साख उल्टत जात बिरख की चारो हो दीन दयाल पुरख प्रभ पूर्ण छिन छिन सिमरो अगम अदा अपार हो श्री पत नाथ शरण नानक जन हे भगवंत कृपा करतार हो प्राण मान दान मग मोहन प्राण दान प्राण मान दान मग जोहन हीत चीत दे ले ले पारी साजन सैन सीत साजन सैन मीत सुत भाई ताहू तेले रखे निरारी धावन पावन पुखूर कमावन एह बिद करत औद जनता औद तानता जारी करम धर्म संयम सुच नेमा चंचल सांग सगल बिदहारी पस पंखी बिरख अस्थावर बहु बिद जौन भ्रम्यो अत भारी खिन पल पचसा नाम नहीं सिमर्यो दीना नाथ प्राण बत सारी खान पान मीठ रस भोजन अंत की बार होत कत खारी नानक संत चरण संग उदरे होर पाया मगन चले सब डारी ब्रह्मा दिक शिव शांत मुनीसर रसक रसक ठाकुर गुण गावत इंद्र मुनिंदर खोजते गोरख तरण गगन आवत फुन तावत सिद्ध मनोख देव अर दानव
ਹੇ ਕਿਤਲ ਤਾਕੋ ਮਰਮ ਨਾ ਪਾਵਤ ਪ੍ਰੇ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਕ ਦਰਸ ਸਮਾਵਤ ਤਿਸੈ ਤਿਆਗ ਆਨ ਕੋ ਜਚ ਹੈ ਮੁਖ ਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਸ ਜਹਿ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪ ਗੁਬਾਰ ਭਰਿਓ ਹੈ ਇਤਾ ਗਬ ਕਾਸ ਨਾ ਬਤਾ ਪਾਮਾਵਤ ਬਿਸ਼ਟਾ ਅਸਤ ਕ੍ਰਿਮ ਉਦਰ ਭਰਿਓ ਹੈ ਦੇਹ ਦਿਸਧਾਏ ਮਹਾ ਬਿਖਿਆ ਕੋ ਪਾਰ ਧਨਸ਼ੀਨ ਅਗਿਆਨ ਭਰਿਓ ਹੈ ਜੋਬਨ ਬੀਤ ਜਰਾ ਰੋਗ ਰਸਿਓ ਜਮ ਦੂਤਨ ਡੰਨ ਮਿਰਤ ਮਰਿਓ ਹੈ ਅਨੇਕ ਜੋਨ ਸੰਕਟ ਨਰਕ ਭੁੰਚਤ ਸਾਸਨ ਰੋਗ ਗਰਤ ਕਰਿਓ ਹੈ ਪ੍ਰੇਮ ਭਗਤ ਉਦਰ ਹੈ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਗਤ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤ ਸਰ ਕ੍ਰਿਸ਼ਨਾ ਬਿਨਸ ਜਾਹਿ ਹਰ ਨਾਮ ਉਚਾਰੀ ਸਨਾਨ ਦਾਨ ਤਾਪਨ ਸੁਚ ਕਿਰਿਆ ਚਰਨ ਕਮਲ ਹਿਰਦੈ ਪ੍ਰਭ ਧਾਰੀ ਸਾਜਨ ਮੀਰ ਸਖਾਰ ਬੰਧਪ ਜੀ ਧਾਨ ਪ੍ਰਭ ਪ੍ਰਾਣ ਆਧਾਰੀ ਉਡ ਕਹੀ ਸਵਾਮੀ ਸਮਰੱਥ ਹੈ ਨਾਨਕ ਦਾਸ ਦਾ ਬਲਿਹਾਰੀ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਵਨ ਬੰਧਿਓ ਨਾ ਜਾਤ ਬਿਧੇ ਮਨ ਦਰਸ ਮਗ ਪਾਵਕ ਜਰਿਓ ਨਾ ਜਾਤ ਰਹਿਓ ਜਨ ਧੂਰ ਲਗ ਨੀਰ ਨ ਸਾਖਸ ਬੋਰ ਚਲ ਹੈ ਹਰ ਪੰਥ ਪਗ ਨਾਨਕ ਰੋਗ ਦੁਖ ਅਗ ਮੋਹ ਸ਼ਿਦੇ ਹਰ ਨਾਮ ਖਗ ਉਦਰ ਕਰ ਲਾਗੇ ਬਹੁ ਭਾਂਤੀ ਵਿਚਰੈ ਅਨੇਕ ਸ਼ਾਸਤਰ ਬਹੁ ਖਟੂਆ ਭਸਮ ਲਗਾਏ ਤੀਰਥ ਬਹੁ ਭ੍ਰਮ ਤੇ ਸੂਖਮ ਦੇ ਬੰਧ ਬਹੁ ਜਟੂਆ ਬਿਨ ਹਰ ਭਜਨ ਸਗਲ ਦੁਖ ਪਾਵਤ ਜੋ ਪ੍ਰੇਮ ਵਢਾਏ ਸੂਤ ਕੇ ਹਟੂਆ ਪੂਜਾ ਚਕਰ ਕਰਤ ਸੋਮ ਪਾਕਾ ਅਨਿਕ ਭਾਂਤ ਥਾਟੇ ਕਰ ਥਟੂਆ ਸਵਈਏ ਮਹੱਲੇ ਪਹਿਲੇ ਕੇ ਓੰਕਾਰ ਸਤਿਗੁਰ ਪ੍ਰਸਾਦ ਇਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਾਰ ਸਦਾ ਵਿਖਿਆਤਾ ਤਾਸ ਚਰਨ ਲਦੈ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵੇ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵੇ ਇੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਓ ਕਾਬ ਕਾਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਗਾਵਹਿ ਜਨ ਕਾਦ ਜੁਗਤ ਜੋਗੇਸ਼ਵਰ ਹਰਸ ਪੂਰਨ ਸਰਬ ਕਲਾ ਗਾਵਹਿ ਜਨ ਸਨਕਾਦ ਸਾਧ ਸਿਧਾਦਿਕ ਮੁਨ ਜਾਨ ਗਾਵਹਿ ਅਸ਼ਲ ਛਲਾ ਗਾਵੇ ਗੁਣ ਧੋਮ ਅਟਲ ਮੰਡਲ ਵੈ ਭਗਤ ਪਾਏ ਰਸ ਜਾਣਿਓ ਕਬ ਕਾਲ ਸੁਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਓ ਗਾਵੇ ਕਪਲਾਦ ਆਦਿ ਜੋਗੇਸ਼ਰ ਪਰੰਪਰ ਅਵਤਾਰ ਵਰੋ ਗਾਵੇ ਜਮ ਦਗਨ ਪਰਸਰਾਮੇਸ਼ਰ ਕਰ ਕੁਠਾਰ ਰਗ ਤੇਜ ਹਰਿਓ ਉਦੋ ਅਕਰੂਰ ਬਿਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ ਕਾਬ ਕਾਲ ਸੁਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਓ ਗਾਵੋ ਗਾਵੇ ਗੁਣ ਵਰਨ ਚਾਰ ਖੱਟ ਦਰਸ਼ਨ ਬ੍ਰਹਮਾਦਿਕ ਸਿਮਰੰਥ ਗੁਨਾ ਗਾਵੇ ਗੁਣ ਏਸ ਸਹਿਸ ਜਹਿ ਬਾਰਸ ਆਦ ਅੰਤ ਲਿਵ ਲਾਗ ਧੁਨਾ ਗਾਵੈ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਾਲ ਸੁਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਓ ਰਾਜ ਯੋਗ ਮਾਣਿਓ ਬਸਿਓ ਨਿਰਵੈਰ ਨਿਰੰਤਰ ਸ੍ਰਿਸ਼ਟ ਸਗਲ ਉਦਰੀ ਨਾਮ ਲੇ ਧਰਿਓ ਨਿਰੰਤਰ ਗੁਣ ਗਾਵੇ ਸਨਕਾਦ ਆਦਿ ਜਨ ਕਾਦ ਜੁਗ ਹੈ ਜੁਗ ਧਨ ਧਨ ਗੁਰ ਧਨ ਜਨਮ ਸਖੇ ਹੱਥ ਭਲੋ ਜਗ ਪਾਤਾਲ ਪੁਰੀ ਜੈਕਾਰ ਧੁਨ ਕਬ ਜਾਨ ਕਾਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਯੋਗ ਤੈ ਮਾਣਿਓ ਸਤਿਯੁਗ ਤੈ ਮਾਣੇ ਛਲਿਓ ਬਲ ਬਾਵਨ ਪਾਇਓ ਤ੍ਰੇਤਿਆ ਤੈ ਮਾਣ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤ ਹੈ ਜਨ ਦੀਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਪਚਲ ਅਟਲ ਆਦਿ ਪੁਰਖਤ ਫੁਰਮਾਇਓ ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤਿਰਲੋਚਨ ਨਾਮਾ ਭਗਤ ਕਬੀਰ ਸਦਾ ਗਾਵੇ ਸਮਲੋਚਨ ਭਗਤ ਬੇਣ ਗੁਣ ਰਵੈ ਸਹਿਜ ਆਤਮ ਰੰਗ ਬਾਣ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣ ਸੁਖ ਦਿਓ
ਪ੍ਰਖਿਆਤ ਗੁਣ ਗ੍ਰਵੈ ਗੌਤਮ ਰਿਖ ਜਸ ਗਾਇਓ ਕਾਬ ਕਾਲ ਸੁਜਾਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ ਗੁਣ ਗਾਵੇ ਭਇਆਲ ਭਗਤ ਨਾਗਾਦ ਭੁਯੰਗਮ ਮਹਾਦੇਵ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੇ ਮੁਨ ਬਿਆਸ ਜਿਨ ਵੇਦ ਵਿਆਕਰਣ ਵਿਚਰ ਹੈ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ ਹੈ ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ ਕਾਬ ਜਾਪ ਕਾਲ ਸੁਜਾਸਨਾਨ ਗੁਰ ਸਹਿਜ ਯੋਗ ਜਿਨ ਮਾਣਿਓ ਗੁਣ ਗਾਵੇ ਨਵਨਾਥ ਧੰਨ ਗੁਰਸਾਜ ਸਮਾਇਓ ਮਾਂ ਦਾਤਾ ਗੁਣ ਰਵੈ ਜੇਨ ਚੱਕਰ ਵੈ ਕਹਾਇਓ ਗੁਣ ਗਾਵੇ ਬਲ ਰਾਓ ਸਪਤ ਪਾਤਾਲ ਬਸੰਤੋ ਭਰਥਰ ਗੁਣ ਉਚਰੈ ਸਦਾ ਗੁਰਸੰਗ ਰਵੰਦਰਹੰਤੋ ਦੂਰ ਬਾ ਪਰੂਰੋ ਅੰਗਰੈ ਗੁਰੂ ਨਾਨਕ ਜਸ ਗਾਇਓ ਕਾਬ ਕਾਲ ਸੁਜਾਸ ਨਾਨਕ ਗੁਰ ਘਾਟ ਘਟ ਸਹਿਜ ਸਮਾਇਓ ਸੋਈਏ ਮਹੱਲੇ ਦੂਜੇ ਕੇ ਦੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਧੰਨ ਕਰਤਾ ਕਰਨ ਕਾਰਨ ਕਰਤਾਰ ਕਰਨ ਸਮਰੱਥੋ ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਤਾਂ ਧਰਿਓ ਮਸਤਕ ਹੱਥ ਸਹਿਜ ਅਮਿਓ ਉਠੋ ਸੱਜ ਸੁਰ ਨਰ ਗਣ ਮੁਨ ਬੋਇਓ ਆਗਾਜ ਮਾਰਿਓ ਕੰਟ ਕਾਲ ਗਰਜ ਧਾਵਤ ਲੀਓ ਬਰਜ ਪੰਚ ਭੂਤ ਏਕ ਘਰ ਰਾਖ ਲੇ ਸਮਝ ਜਗ ਜੀਤੋ ਗੁਰਦੁਆਰ ਖੇਲੇ ਸਮਤ ਸਾਰ ਰਥ ਉਨ ਮਨ ਲਿਵ ਰਾਖ ਉਰ ਨਿਰੰਕਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮੁਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਜਾ ਕੇ ਦ੍ਰਿਸ਼ਟ ਅੰਮ੍ਰਿਤ ਸਾਰ ਕਾਲੁਖ ਖਾਨ ਉਤਾਰ ਤਿਮਰ ਅਗਿਆਨ ਜਾਹੇ ਦਰਸ ਦੁਆਰ ਓਏ ਜੋ ਸੇਵੇ ਸਬਦ ਸਾਰ ਗਾਖੜੀ ਬਿਖਮੁਕਾਰ ਤੇ ਨਰ ਭਵ ਉਤਾਰ ਕੀਏ ਨਿਰਭਾਰ ਸਤਸੰਗਤ ਸਹਿਜ ਸਾਰ ਜਾਗੀਲੇ ਗੁਰਬੀਚਾਰ ਨਿਮਰੀ ਭੂਤ ਸਤੀਵ ਪਰਮ ਪਿਆਰ ਕਹੁ ਕੀਰਤ ਕਲ ਸਹਾਰ ਸਪਤ ਦੀਪ ਮੁਝਾਰ ਲਿਹਣਾ ਜਗਤਰ ਗੁਰਪਰਸ ਮੁਰਾਰ ਤੈ ਤਉ ਦ੍ਰਿੜਿਓ ਨਾਮ ਅਪਾਰ ਵਿਮਲ ਜਾਸ ਵਿਥਾਰ ਸਾਧਿਕ ਸਿੱਧ ਸੁਜਨ ਜੀਆਂ ਕੋ ਆਧਾਰ ਤਾ ਤੂੰ ਤਾ ਜਨਕ ਰਾਜਾ ਅਵਤਾਰ ਸਬਦ ਸੰਸਾਰ ਸਾਰ ਰਹੇ ਜਗਤਰ ਜਲ ਪਦਮ ਵਿਚਾਰ ਕਲਪ ਤਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ ਆਤਮਾ ਤਿਰ ਬਿਦ ਤੇਰਾ ਏਕ ਲਿਵਤਾਰ ਕਹੋ ਕੀਰਤ ਕਲ ਸਹਾਰ ਸਬਦ ਦੀਪ ਮੁਝਾਰ ਲਿਹਣਾ ਜਗਤ ਗੁਰ ਪਰਸ ਮੁਰਾਰ ਤੈ ਤੈ ਹਦਰਤ ਪਾਇਓ ਮਾਨ ਸੇਵਿਆ ਗੁਰ ਪਰਵਾਨ ਸਾਧ ਅਜਗਰ ਜਿਨਗੀਆ ਉਨਮਾਨ ਹਰ ਹਰ ਦਰਸ ਸਮਾਨ ਆਤਮਾ ਅਵੰਤ ਗਿਆਨ ਜਾਣੀ ਅਕਲ ਗਤ ਗੁਰ ਪਰਵਾਨ ਜਾਗੀ ਦ੍ਰਿਸ਼ਟਾ ਚਲ ਠਾਨ ਬਿਮਲ ਬੁੱਧ ਸੁਥਾਨ ਪਹਿਰ ਸੀਲ ਸਨਾਹ ਸਖਤ ਬੇਦਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਿਹਣਾ ਜਗਤਰ ਗੁਰ ਪਰਸ ਮੁਰਾਰ ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਨਾਸਨ ਸਬਦ ਸੂਰ ਬਲਵੰਦ ਕਾਮ ਕਰੋ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸਰਣ ਜਾਚਕ ਪ੍ਰਤਪਾਲਣ ਆਤਮਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈਤਰ ਗੁਰ ਜਗਤ ਫਿਰਨਿਸ ਹੈ ਅੰਗਰ ਹੋ ਰਾਜਯੋਗ ਲਹਿਣਾ ਕਰੈ ਸਦਾ ਅਕਲ ਲਿਵਰ ਹੈ ਕਰਨ ਸਿਉ ਇੱਛਾਚਾਰ ਹੈ ਧਰਮ ਸਪੂਰ ਜਿਉ ਨਿਵੈ ਖਵੈ ਖਸਮ ਬਿਮਲ ਵਿਚਾਰ ਹੈ ਇਵੈ ਤਤ ਜਾਣਿਓ ਸਰਬਗਤ ਅਣਖ ਅਲਖ ਵਿਡਾਣੀ ਸਹਿਜ ਭਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰ ਗਮ ਪ੍ਰਮਾਣ ਤੈ ਪਾਇਓ ਸਤ ਸੰਤੋ ਗ੍ਰਹਜ ਲਇਓ ਹਰ ਪਰਸਿਓ ਕਾਲ ਸਮੁੱਲ ਵੈ ਜਨ ਦਰਸ਼ਨ ਲੈਣੇ ਭਇਓ ਮਨ ਵਿਸਾਸ ਪਾਇਓ ਗਹਿਰ ਗੋ ਹਦਰਥ ਦੀਓ ਗਰਲ ਵਨਾਸ ਤਨ ਨੱਠਿਓ ਅਮਿਓ ਅੰਤਰਗਤ ਪੀਓ ਰਿਦ ਵਿਗਾਸ ਜਾਗਿਓ ਅਲਖ ਕਲ ਧਰੀ ਜਗੰਤਰ ਸਤਿਗੁਰ ਸਹਿਜ ਸਮਾਧ ਰਵਿਓ ਸਾਮਾਨ ਨਿਰੰਤਰ ਉਧਾਰੋ ਚੇਤਨ ਦਾ ਰਿਦ ਹਰਨ ਪੇਖੰਤ ਕਲ ਮਲ ਤ੍ਰਸਨ ਸਦ ਰੰਗ ਸਹਿਜ ਕੁਲ ਕਲ ਉਚਰੈ ਜਸ ਜੰਪੋ ਲਹਿਣੇ ਰਸਨ ਨਾਮ ਅਵਖੁਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੁਹੈ ਰੰਗ ਰਤਾਓ ਨਾਮ ਸਿਓ ਕਲ ਨਾਮ ਸੁਰ ਨਰ ਹੈ ਬੋ ਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ
दर्शन परसया गुरु कै अड़सठ मज्जन होए सच तीर्थ सच स्नान हर भोजन पाओ सच सदा सच पाखंत सोहै सच पायो गुर शब्द सच नाम संगति बोहै जिस सच संयम वर्त सच काब जन कल वखाण दर्शन परसया गुरु कै सच जन्म प्रवान अमय दृष्ट शुभ करै हर अग पाप सकल मल काम क्रोध अर लोभ मोह वस करै सब बल सदा सुख मन वसै दुख संसार है खोवै गुर नाम निद दरियाओ जन्म हम कालक धोवै सुख होटल गुर सेवियै अहनस सहज सुभा आए दर्शन परसै गुरु कै जन्म मरण दुख जाए सोइए महल्ले तीजे के को ओंकार सतगुर प्रसाद सोई पुरख सिवर साचा जाका एक नाम अछल संसारे एक भगत जिन भगत भव जल तारे सिमरो सोई नाम प्रधान तित नाम रसिक नानक लहना खप्यो थप्यो जेन सरब सिद्धि काव जन कल सुबुद्धि कीरत जन अमरदास बिस्तरिया कीरत राव किरण प्रगट संसार साख तरोवर मवल सरा उतर दक्षिण पुब पश्चिम जय जय कार्य पंथ नरा हर नाम रसन पुर गुरमुख बरदायो उल्ट गंग पश्चिम धरिया सोई नाम अछल भगत है पव तारण अमरदास गुरु को फुरिया सिमर है सोई नाम जाख अर किन्नर साधिक सिद्ध समाध हरा सिमरे नखत्र अवर ध्रुव मंडल नारदाद प्रहलाद वरा ससियर अर सूर नाम उलास है सैल लो जिन उदरिया सोई नाम अछल भगत है पव तारण अमरदास गुरु को फुरिया सोई नाम सिवर नवनाथ निरंजन सेव सनकाद समुद्रिया चौरासी सिद्ध बुद्ध जित राते अमरीक भव जल तरिया उदो क्रूर त्रिलोचन नामा काल कबीर किल बखरिया सोई नाम अछल भगत है पव तारण अमरदास गुरु को फुरिया तित नाम लाग तेतीस त्याव है जचित पीसर तमन मसिया सोई नाम सिमर गंगे पितम है चरण चित अमृत रसिया तित नाम गुरु गंभीर गुरु मात सात कर संगत उदरिया सोई नाम अछल भगत है पव तारण अमरदास गुरु को फुरिया नाम केत संसार किरण राव सुरतर साख है राव सुरतर साख है उत्तर दक्षण पुब देश पश्चिम जस भाख है जन्म न एहो सक्याथ जित नाम हर हृदय निवास है सुर नर गण गंधर्व छे दर्शन या सास है पलो प्रसिद्ध तेजो चंतनो कल जोड़ कर त्यायो सोई नाम भगत पवचल पवजल तर हरण गुर ना अमरदास तै पायो नाम त्याव देव तेतीस अर साधिक सिद्ध अर नर नाम खंड ब्रह्मंड तारे जह नाम समाध्यो हरख सोग साम कर सहारे नाम श्रोमण सर्व मैं भगत रहे लिवतार सोई नाम पदार्थ अमर गुर तुस दियो करतार सत सुरो सील बलवंत सत पाए संगत सगन गुरु मत निर्वैर लीना जिस धीरज तुर धवल तुजा सेत बैकुंठ पीना पर सह संत प्यार जह पर जह करतार है संजोग सतगुरु सेव सुख पायो अमर गुर कीतो जोग नाम नावन नाम रस खान अर भोजन नाम रस सदा चै मुख मिष्ट बाणी धन सतगुरु सेवियो जिस पसाए गत अगम जानी कुल समूह समुद्रे पायो नाम निवास सक्यात जन्म कल उचरै गुर परस्य अमर प्रगास बारिज कर दाहन सिद्ध सान मुख मुख जोवै रिद बसै बांग जो तीन लोकांतर मोह है हृदय बसै अकी हो सोए रास तिन ही जातो मुखो भगत उच्चरै अमर गुर इतरंग रातो मस्तक निशान सच्चो कर्म कल जोड़ कर त्यायो परस्यो गुरु सतगुरु सतगुर तिलक सर्ब इच्छ तिन पायो चरण दा परसक अथ चरण गुर अमर पवल पैरै हाथ ता परसक अथ हाथ लगै गुर अमर पै
ਜੀਤਾ ਪਰ ਸਖਿਆਤ ਜੀ ਗੁਰ ਅਮਰ ਭਣਿਜੈ ਨੈਣਤਾ ਪਰ ਸਖਿਆਤ ਨੈਣ ਗੁਰ ਅਮਰ ਪਖਿਜੈ ਸ਼ਰਵਣਤਾ ਪਰ ਸਖਿਆਤ ਸ਼ਰਵਣ ਗੁਰ ਅਮਰ ਸੁਣਿਜੈ ਸਖਿਆਤ ਸੋ ਹਿਓ ਜਿਤ ਹੀ ਬਸੈ ਗੁਰ ਅਮਰਦਾਸ ਨੇ ਸਭ ਜਗਤ ਪਿਤ ਸਖਿਆਤ ਸੋ ਸਿਰ ਜਾਲ ਭਣੈ ਸੋ ਸਿਰ ਨਵੈ ਗੁਰ ਅਮਰ ਜਿਤ ਸੋ ਗੁਰ ਸੋ ਸਿਰ ਨਵੈ ਜੋ ਸਿਰ ਨਵੈ ਗੁਰ ਅਮਰ ਨਿਤ ਤੇ ਨਾਰ ਦੁਖ ਨਹਿ ਭੁਖ ਤੇ ਨਰ ਨਿਰਧਨ ਨਹੁ ਕਹੀਐ ਤੇ ਨਰ ਸੋਕ ਨਹੁ ਹੁਐ ਜੋ ਨਰ ਤੇ ਅੰਤ ਨ ਲਹੀਐ ਤੇ ਨਰ ਸੇਵ ਨਹੁ ਕਰਹਿ ਤੇ ਨਰ ਸਹਿ ਸਹਿਸ ਸਮਪ ਹੈ ਜੇ ਨਰ ਦੁਲੀਚੈ ਬਹਿ ਤੇ ਨਰ ਉਥਕ ਉਥਕੈ ਸੁਖ ਲਹੇ ਜੇ ਨਰ ਸੰਸਾਰ ਸੁਖ ਲਹੇ ਤੇ ਨਰ ਸੰਸਾਰ ਮੈਂ ਅਪੈ ਅਪੈ ਕਟ ਰਿਪ ਮਦ ਤਹਿ ਸਕਿਆਥ ਤੇ ਨਰ ਜਾਲ ਪਣ ਗੁਰੂ ਅਮਰਦਾਸ ਪ੍ਰਸੰਨ ਜਿਹੇ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹ ਇੱਕ ਇੱਕ ਦੋਹੇ ਠਾਹੇ ਨ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ ਤੀਸ ਇੱਕ ਅਰ ਪੰਜ ਸੁਧ ਸਿੱਧ ਪੈ ਤੀਸ ਨ ਕੀਣੋ ਇੱਕੋ ਜੇ ਲੱਖ ਲਖੋ ਅਲੱਖ ਹੈ ਇੱਕ ਇੱਕ ਘਰ ਵਰਨਿਓ ਗੁਰ ਅਮਰਦਾਸ ਜਾਲ ਭਣੈ ਤੂੰ ਇੱਕ ਲੋੜ ਹੈ ਇੱਕ ਮੰਨਿਓ ਜੋ ਮਤ ਗਹੀ ਜੈ ਦੇਵ ਜੇ ਮਤ ਨਾਮੈ ਸਮਾਣੀ ਜੇ ਮਤ ਤਿਰਲੋਚਨ ਚਿੱਤ ਭਗਤ ਗੰਭੀਰ ਹੈ ਜਾਣੀ ਰੁਕਮਾਂਗਤ ਕਰਤੂਤ ਰਾਮ ਜੰਪੋ ਨਿਤ ਭਾਈ ਅਮਰੀਕ ਪ੍ਰਹਲਾਦ ਸਰਨ ਗੋਬਿੰਦ ਗਤ ਪਾਈ ਤੈ ਲੋਭ ਕਰੋ ਤ੍ਰਿਸ਼ਨਾ ਤਜੀ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਮੈਂ ਹੈ ਦੇਖ ਦਰਸ ਪਾਵੋ ਮੁਗਤ ਗੁਰ ਅਮਰਦਾਸ ਪਰਸੀਏ ਪਹੁੰ ਪਾਤਿਕ ਬੇਨਾਸ ਹੈ ਗੁਰੂ ਅਮਰਦਾਸ ਪਰਸੀਏ ਸਿੱਧ ਸਾਧਿਕ ਅਹਿਸਾਸ ਹੈ ਗੁਰੂ ਅਮਰਦਾਸ ਪਰਸੀਏ ਧਿਆਨ ਲਹੀਏ ਪਹੁੰਚ ਮੁੱਕ ਹੈ ਗੁਰੂ ਅਮਰਦਾਸ ਪਰਸੀਆ ਭੋ ਲੱਭੈ ਗਉ ਚੁੱਕ ਹੈ ਇੱਕ ਬਿਨ ਦੁੱਗਣ ਜੋ ਤੋ ਲਰਹਿ ਤਾਂ ਜਾ ਸਮੁੰਤਰ ਮਾਨ ਮੈ ਲਹਿ ਜਾਲ ਪਾ ਪਦਾਰਥ ਇਤੜੇ ਗੁਰੂ ਅਮਰਦਾਸ ਡਿੱਠੈ ਮਿਲ ਹੈ ਸੱਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗਰਹਿਓ ਤਾ ਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨ ਹੈ ਲਿਵ ਕਰਹਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ ਜੋ ਗੁਣ ਅਲੱਖ ਅਗਾਮ ਤਿਨਹਿ ਗੁਣ ਅੰਤ ਨ ਜਾਣੋ ਬੋਹਿਤ ਵਿਧਾਤੈ ਸਿਮਰਿਓ ਸਭ ਸੰਗਤ ਕੁਲ ਉਦਰਣ ਗੁਰ ਅਮਰਦਾਸ ਕੀਰਤ ਕਹਿ ਤਰਾਹੇ ਤਰਾਹੇ ਤੋ ਪਾਸਰਣ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹਿ ਕਹਿ ਤਹਿ ਭਰਪੂਰ ਸਬਦ ਦੀਪਕ ਦੀਪ ਪਾਇਓ ਜਹਿ ਸਿੱਖਿਆ ਸੰਗ ਰਿਹੋ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਕਤਪਾ ਸਰਨ ਤੋ ਜਾਪ ਤਾਪ ਸਾਤ ਸੰਤੋਖ ਪਿਖ ਦਰਸ਼ਨ ਗੁਰਸਿੱਖੈ ਸਰਨ ਪਰੇ ਤੇ ਉਬਰੈ ਛੋੜ ਜਮ ਪੁਰਖ ਹੀ ਲਿਖੈ ਭਗਤ ਭਾਏ ਭਰਪੂਰ ਹਿਰਦੈ ਉਚਰੈ ਕਰਤਾਰੈ ਗੁਰ ਗਹੁਰ ਦਰਿਆਓ ਪਲਕ ਡੁਬੰਤ ਹੈ ਤਾਰ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਿਦਰ ਪਰ ਹਰ ਪਰੈ ਚਿਤ ਚਿਤ ਵੋ ਅਰਦਾਸ ਕਹੋ ਪਰ ਕਹਿ ਪੇ ਨਾ ਸਕੋ ਸਰਬ ਚਿੰਤ ਤੁਝ ਪਾ ਸਾਧ ਸੰਗਤ ਹੋ ਤਕੋ ਤੇਰੇ ਹੁਕਮ ਪਵੈ ਨਿਸਾਨ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੁਭ ਦਿਸ ਨਾਮ ਕਰਤਾ ਮੁਖਦ ਮੇਵਾ ਅਗਮ ਅਲੱਖ ਅਪਕਾਰਨ ਅਪੁਰਖ ਜੋ ਫਰਮਾਵੈ ਸੋ ਕਹੋ ਗੁਰ ਅਮਰਦਾਸ ਕਾਰਨ ਕਰਨ ਜਿਵ ਤੂੰ ਰੱਖੇ ਤਿਵ ਰਹੋ ਭਿਖੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਓ ਤਤ ਮਿਲਾਵੈ ਸੱਚ ਸੱਚ ਜਾਣੀਏ ਇੱਕ ਚਿੱਤ ਹੈ ਲਿਬਲਾਵੈ ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨ ਧਾਵੈ ਨਿਰੰਕਾਰ ਕੈ ਵਸੈ ਦੇਸ ਹੁਕਮ ਬੁਝ ਵਿਚਾਰ ਪਾਵੈ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ ਗੁਰ ਮਿਲਿਓ ਸੋਏ ਭਿਖਾ ਕਹੈ ਸਹਿਜ ਰੰਗ ਦਰਸ਼ਨ ਦੀਓ ਰਹਿਓ ਸੰਤ ਤਕਹੋ ਟੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸਹੀ ਮੁਖ ਹੋਏ ਪੰਡਿਤ ਮਿੱਠੇ ਬਸ ਏ ਕਹੋ ਫਿਰਿਓ ਕਿਨੈ ਬਹੁ ਕਹੋ ਨਹੁ ਪਰਚੋ ਲਾਇਓ ਕਹਿਤਿਓ ਕਹਿਤੀ ਸੁਣੀ ਕਹਿਤ ਹੁਕੋ ਦਰਸ਼ਨ ਆਇਓ ਕਹਿਤੋ ਕਹਿਤੀ ਸੁਣੀ ਰਹਿਤ ਹੁਕੋ ਖੁਸ਼ੀ ਨਾ ਆਇਓ ਹਰ ਕਾ ਹਰ ਨਾਮ ਛੁੱਟ ਦੂਜਾ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੋ
गुरदये मिलायो भिख्या जिव तू रखे तिवर हो पहर पहर असमाद सनाहो ज्ञान है आसन चढ़ियो त्रामत नाख कर गहयो भगत सीले सर लड़ियो पै निरपो हर अटल मन सबद गुर नेजा गड्यो काम क्रोध लोभ मोह आपत पंच दूत बिखंड्यो भलो

ਸਤਿਗੁਰ ਸੇਵ ਪਰਮ ਪਦ ਪਾਇਓ ਅਬਿਨਾਸੀ ਆਪ ਗਤ ਧਿਆਇਓ ਤਿਸ ਭੇਟੇ ਦਾ ਰਿਦਰ ਨਾ ਜੰਪ ਚੰਪੈ ਕਲ ਸਹਾਰ ਧਾਸ ਗੁਣ ਜੰਪੈ ਜੰਪੋ ਗੁਣ ਗੰ ਬਿਮਲ ਸੁਜਨ ਜਨ ਕੇਰੇ ਅਮੈ ਨਾਮ ਜਾ ਕੋ ਫੁਰਿਆ ਗੁਰ ਸਤਿਗੁਰ ਸੇਵ ਸਭ ਰਸ ਪਾਇਆ ਨਾਮ ਨਿਰੰਜਨ ਉਰ ਧਰਿਆ ਹਰ ਨਾਮ ਰਸ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਾਵ ਕਾਲ ਠਾਕੁਰ ਹਰਦਾਸ ਨੇ ਗੁਰ ਰਾਮਦਾਸ ਹਰ ਅਪਰ ਭਰੇ ਛੁਟਤ ਪ੍ਰਵਾਹ ਅਮੇ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੇ ਸੰਤ ਕਰੇ ਮਨ ਮੱਜਨ ਪਬ ਜਿਨੋ ਸੇਵਾ ਕਰਿਆ ਤਿੰਨ ਪਉ ਨਿਵਾਰ ਅਨ ਭੈ ਪਦ ਪਦੀਨਾ ਸ਼ਬਦ ਮਾਤਰ ਤੇ ਉਦਰ ਧਰੇ ਕਾਵ ਕਾਲ ਠਾਕੁਰ ਹਰਦਾਸ ਨੇ ਗੁਰ ਰਾਮਦਾਸ ਹਰ ਅਪਰ ਭਰੇ ਸਤਿਗੁਰ ਮਤ ਗੂੜ ਬਿਮਲ ਸਤਸੰਗਤ ਆਤਮ ਰੰਗ ਚਲੂਲ ਭਇਆ ਜਾਗਿਆ ਮਨ ਕਵਲ ਸਹਿਜ ਪ੍ਰਕਾਸਾ ਅਭੈ ਨਿਰੰਜਨ ਕਰਹਿ ਤੱਲਹ ਸਤਿਗੁਰ ਪਦਯਾਲ ਹਰ ਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਾਵ ਕਾਲ ਠਾਕੁਰ ਹਰਦਾਸ ਨੇ ਗੁਰੂ ਰਾਮਦਾਸ ਹਰ ਅਪਰ ਭਰੇ ਅਨਪੋਨ ਮਾਨ ਅਕਲ ਲਾਗੀ ਪਾਰਸ ਭੇਟਿਆ ਸਹਿਜ ਘਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਭੇਟਿਆ ਜਨਮਾਤ ਮਰਨ ਭਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਾਵ ਕਾਲ ਠਾਕੁਰ ਹਰਦਾਸ ਨੇ ਗੁਰੂ ਰਾਮਦਾਸ ਸਰ ਅਪਰ ਭਰੇ ਅਪਰ ਭਰੇ ਪਾਇਓ ਅਪਾਰ ਅੰਤਰ ਧਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਭਾਏ ਪ੍ਰੇਮ ਰਸ ਆਪੇ ਜਾਣੈ ਸਤਿਗੁਰ ਕੈ ਪ੍ਰਸਾਦ ਸਹਿਜ ਛੇਤੀ ਰੰਗ ਮਾਣੈ ਨਾਨਕ ਪ੍ਰਸਾਦ ਸੰਗਤ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਉਚਰੈ ਤੈ ਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅਮੈ ਰਸ ਰਸਨ ਪ੍ਰਕਾਸੈ ਮਿਲਤ ਸਾਂਤ ਉਪਜੈ ਦੁਰਤ ਦੂਰ ਅੰਤਰ ਨਾਸਿਆ ਸੁਖ ਸਾਗਰ ਸੁਖ ਸਾਗਰ ਪਾਇਓ ਦਿੰਤ ਹਾਰ ਮੇਘ ਨਾ ਹੁਟੈ ਸੁਖ ਸਾਗਰ ਪਾਇਓ ਦਿੰਦ ਹਾਰ ਮਗ ਨਾ ਹੁਟੈ ਸੰਯਮ ਸਤ ਸੰਤੋਖ ਸੀਲ ਸੰਨਾਹੋ ਮ ਫੁਟੈ ਸਤਿਗੁਰ ਪ੍ਰਮਾਣ ਭਿਦ ਨੈ ਸਿਰਿਓ ਜਗ ਜਸ ਤੂਰ ਬਜਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਭੈ ਅਮਰ ਪਦ ਪਾਇਓ ਜਗ ਜਿਤੋ ਸਤਿਗੁਰ ਪ੍ਰਮਾਣ ਮਨ ਏਕ ਧਿਆਇਓ ਧਨ ਧਨ ਸਤਿਗੁਰ ਅਮਰਦਾਸ ਨਿੰਦ ਨਾਮ ਦ੍ਰਿੜਾਇਓ ਨਵਨਿਤ ਨਾਮ ਨਿਧਾਨ ਰਿੱਧ ਸਿੱਧ ਤਾਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਿਨਾਸੀ ਆਦਲੇ ਭਗਤ ਜਿਤ ਲਗ ਤਰੇ ਜੋ ਸੋ ਗੁਰ ਨਾਮ ਦ੍ਰਿੜਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪ੍ਰਵਾਹ ਪ੍ਰੀਤ ਪੁਬਲੀ ਨਾ ਹੁਟਾਏ ਸਤਿਗੁਰ ਸ਼ਬਦ ਅਥਾਹ ਅਮੈ ਧਾਰਾ ਰਸ ਗੁੱਟੇ ਮਤ ਮਾਤਾ ਸੰਦੋਖ ਪਿਤਾ ਸਰ ਸਹਿਜ ਸਮਾਇਓ ਅਜੋਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ ਆਬਿਗਤ ਅਗੋਚਰ ਅਪਰ ਪਰ ਮਨ ਗੁਰ ਸ਼ਬਦ ਸਵਸਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਜਗਤ ਉਧਾਰਨ ਪਾਇਓ ਜਗਤ ਉਧਾਰਨ ਨਾਮ ਨਿਧਾਨ ਭਗਤ ਹੈ ਭਵਤਾਰਨ ਅਮੈ ਅੰਮ੍ਰਿਤ ਬੂੰਦ ਹਰ ਨਾਮ ਬਿਸਕੀ ਬਿਖੈ ਨਿਵਾਰਨ ਸਹਿਜ ਸਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰਪ੍ਰਸਾਦ ਪਾਈਐ ਧਨ ਤੇ ਜਨਮ ਭਾਗੇ ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰਪਰਚਾ ਪਾਇਓ ਗੁਰ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬਜਾਇਓ ਸਹਿਜ ਸਦਾ ਸਹਿਜ ਸਾ ਸ਼ਾਵਾਨ ਸੰਤੋਖ ਸਰਾਚਿਓ ਸੋਖ ਸਰੋਂਗ ਸੰਤੋਖ ਸਰਾਚਿਓ ਸਦਾ ਸੀਰ ਸੰਨਾਹ ਸੋ ਹੈ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋ ਹੈ ਅਜੋਨੀਓ ਭਲੇ ਭਾਲੇ ਅਮਲ ਸਤਿਗੁਰ ਸੰਗ ਨਿਵਾਸ ਸਤਿਗੁਰ ਗੁਰ ਰਾਮਦਾਸ ਕਾਲੇ ਉਚਰੈ ਤੋ ਸਹਿਜ ਸਰੋਵਰ ਵਾਸ ਗੁਰ ਜਿਨ ਕੋ ਸੁਪ੍ਰਸੰਨ ਨਾਮ ਹਰ ਹਿਰਦੈ ਨਿਵਾਸੈ ਜਿਨ ਕੋ ਗੁਰ ਸੁਪ੍ਰਸੰਨ ਦੂਰਤ ਦੂਰ ਅੰਤਰ ਨਾਸੈ ਗੁਰ ਜਿਨ ਕੋ ਸੁਪ੍ਰਸੰਨ ਮਾਨ ਅਭਿਮਾਨ ਨਿਵਾਰੈ ਜਿਨ ਕੋ ਗੁਰ ਸੁਪ੍ਰਸੰਨ ਸ਼ਬਦ ਲਗ ਭਵ ਜਲ ਤਾਰੈ ਭਵ ਪਰਚੋ ਪਰਮਾਣ ਗੁਰ ਪਾਇਓ ਤਿਨ ਸਕਿਆਥਿਓ ਜਨਮ ਜਾਗ ਸ੍ਰੀ ਗੁਰ ਸਰਨ ਭਾਜ ਕਾਲ ਕਾਬ ਭੁਗਤ ਮੁਗਤ ਸਭ ਗੁਰੂ ਲਗ ਸਤਿਗੁਰ ਨਿਖੇਮਾ ਤਾਣਿਆ ਜੁਗ ਜੂਥ ਸਮਾਣੇ ਅਨਪੋ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ।

0: ਕੀਰਤਨ ਸਮਝੈਤਨ ਪ੍ਰਭ ਕੀ ਹੈ ਕਾਮ ਨਾਨਕ ਵੇ ਪ੍ਰਵਾਸੋ ਕੀਰਤਨ ਮਿਟਾਏ ਰਾਮ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸੁਰਤੀ ਦਾ ਘਰ ਮਹੱਲਾ ਪਹਿਲਾ ਉਦੋ ਸਾਈ ਕਿਆ ਨਿਸਾਨੀ ਸੁੱਟਣੇ ਆਵੇ ਅੰਨੀ ਉਦੋ ਸਾਈ ਕਰੇ ਬੁੱਟੇ ਕੂੜੇ ਰੰਨੀ ਤਮੇ ਸੱਤੀ ਰੰਨੀ ਕਰੇ ਸਿਆਪਾ ਰੂਪਨ ਕੁੜੀ ਕਮੀ ਜੋ ਲੈ ਵੈ ਸੋ ਦੇਵੇ ਨਾਹੀ ਖੱਟੇ ਦਮ ਸਮੇ ਪਬਰ ਤੂੰ ਹਰਿਆਵਲਾ ਕਬਲ ਕੰਚਨ ਵੰਨ ਕਹਿ ਦੋਖੜੇ ਛੜਿਓ ਕਾਲੀ ਹੋ ਜਾ ਦੇਰੀ ਨਾਨਕ ਮੈਂ ਤਨ ਪੰਗ ਜਾਣ ਪਾਣੀ ਨਾਲਾ ਜ ਸਤੀ ਮੇਰਾ ਸੰਗ ਜਿੱਤ ਦਿੱਤਾ ਤਨ ਪਰ ਬੜੇ ਚੜੇ ਚਵਕਣ ਵੰਨ ਰਜਨ ਕੋਈ ਜੀਵਿਆ
1: ਦਿੱਤੇ ਨਾਨਕਾ ਇਹੋ ਜਿਹਾ ਧਰਮ ਪਰਮ ਸਾਧ ਸਾਖੀ ਹੋਵੇ ਨਾਨਕਾ ਬਿੰਦਾ ਭਾਏ ਕੋਏ ਹੋਵਾ ਪੰਡਤ ਜੋਤ ਕੀ ਹੋਵਾ ਪੰਡਤ ਜੋਤ ਕੀ ਵੇਦ ਪੜਾ ਮੁੱਖ ਚਾਰ ਨਵਾਂ ਖੰਡ ਵਿੱਚ ਜਾਣੀਏ ਆਪਣੇ ਚੱਜ ਵਿਚਾਰ ਬ੍ਰਹਮਣ ਕਹਿਲੀ ਕਹਿਲੀ ਕਾਤ ਕਮਕ ਅਵਚਾਰਿਕਾ ਧਾਹਨਾ ਪਿਟਕ ਫਿਟਕਾ ਕੋੜ ਬਦੀਆਂ ਸਦਾ ਸਦਾ ਅਭਿਮਾਨ ਪਾਹੇ ਇੱਥੇ ਜਾਏ ਵਿਸਰ ਨਾਨਕਾ ਇੱਕ ਨਾਮ ਸਾਵ ਬੁੱਧੀ ਜਲ ਗਏ ਇੱਕ ਰਹੇ ਤਤ ਗਿਆਨ ਮੱਥੇ ਸੋ ਤੁਰ ਲਿਖਿਆ ਸੋ ਮੇਰ ਨਾ ਸਕੇ ਕੋਏ ਨਾਨਕ ਜੋ ਲਿਖਿਆ ਸੋ ਵਰਦਾ ਸੋ ਬੁੱਝੇ ਜਿਸ ਨੂੰ ਨਜ਼ਰ ਹੋਏ ਜਿੰਨੀ ਨਾਮ ਵਸਾਰਿਆ ਕੂੜੇ ਲਾਚ ਲੱਗ ਤੰਦਾ ਮਾਇਆ ਮੋਹਣੀ ਅੰਤਰ ਤਿਸ਼ਨਾਇਆ ਗਜਨਾ ਬਿਹਨਾ ਤੁੰਬੜੀ ਮਾਇਆ ਠੱਗੇ ਠੱਗ ਮਨ ਮੁੱਖ ਬਣ ਚਲਾਈਏ ਨਾ ਮਿਲੀ ਵਗ ਸਗ ਆਪ ਭੁਲਾਏ ਭੁਲੀਏ ਆਪੇ ਮਿਲ ਮਿਲਾਏ ਨਾਨਕ ਗੁਰਮੁਖ ਛੁੱਟੇ ਜੇ ਚੱਲੇ ਸਤਿਗੁਰ ਪਾਏ ਸਲਾਹੀ ਸੁਲਹਣਾ ਪੀ ਸੱਚਾ ਸਲਾਹੇ ਨਾਨਕ ਸੱਚਾ ਇੱਕ ਦਰ ਬਿੰਬਾ ਪਰ ਹਰ ਆਏ ਨਾਨਕ ਜੈ ਜੈ ਮੈਂ ਪ੍ਰੋ ਤਹ ਤੈ ਸੱਚਾ ਸੋਏ ਜਾ ਦੇਖਾ ਤੈ ਇੱਕ ਹੈ ਗੁਰਮੁਖ ਪ੍ਰਗਟ ਹੋਏ ਦੁੱਖ ਵਸਾਰਨ ਸਭ ਦੈ ਜੇ ਮਨ ਵਸਾਏ ਕੋਈ ਗੁਰ ਕਿਰਪਾ ਤੇ ਮਨ ਵਸੇ ਕਰਮ ਪ੍ਰਾਪਤ ਹੋਏ ਨਾਨਕ ਹਉ ਕਰਤ ਖਪ ਮੂਏ ਖੂਨ ਲੱਖ ਅਸੰਖ ਸਤਿਗੁਰ ਮੇਰੇ ਤੋਂ ਬੁਰੇ ਸੱਚੇ ਸ਼ਬਦ ਅਲੰਖ ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਗ ਪਾਏ ਗੁਰ ਸ਼ਬਦੀ ਹਰ ਮਨ ਵਸੇ ਮਾਇਆ ਕੀ ਭੁੱਖ ਜਾਏ ਸੇਜਾ ਨਿਰਮੇ ਸੇਜਾ ਨਿਰਮਲ ਹੁਜਰੇ ਸੇ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਸਾਈਆਂ ਕੂੜੀਆਂ ਨਾਮ ਰਤੇ ਪਾਸਾਓ ਜਿਉਂ ਪੁਰਖੇ ਕਰ ਭਗਤੀ ਨਾਰ ਹੈ ਅਤਲੋਚੇ ਪਤੀ ਪਾਏ ਪਉ ਰਸ ਸਲਵੇ ਸੁਵਾਰਤੀ ਖੱਟ ਰਸ ਮਿੱਟੇ ਪਾਏ ਤਿਉਹ ਬਾਣੀ ਭਗਤ ਸਲਾਹਦੇ ਹਰ ਨਾਮੇ ਚਿਤ ਲਾਏ ਮਨ ਤਨ ਧਾ ਮਨ ਤਨ ਧਨ ਅੱਗੇ ਰੱਖਿਆ ਸਿਰ ਵਿੱਚ ਗੁਰ ਅੱਗੇ ਜਾਏ ਭਾਏ ਭਗਤੀ ਭਗਤ ਬਹੁ ਲੋਚਦੇ ਪਰ ਲੋਚਾ ਪੂਰ ਮਿਲਾਏ ਹਰ ਪ੍ਰਭ ਪ੍ਰਵਾਹੇ ਕਿਤ ਖਾਦੇ ਤ੍ਰਿਪਤਾਏ ਸਤਿਗੁਰ ਕੇ ਭਾਣੇ ਜੋ ਚੱਲੇ ਤ੍ਰਿਪਤਾ ਸੇ ਹਰ ਗੁਣ ਗਾਏ ਧਨ ਧਨ ਕਲ ਯੁਗ ਨਾਨਕਾ ਜੇ ਚੱਲੇ ਸਤਿਗੁਰ ਭਾਏ ਸਤਿਗੁਰ ਸਤਿਗੁਰ ਨਾ ਸੇਵ ਸ਼ਬਦ ਨਾ ਰੱਖਿਓ ਉਰਧਾਰ ਤ੍ਰਿਗਤ ਨਾ ਕਾ ਜੀਵਾ ਕੇ ਤਾਏ ਸੰਸਾਰ

ਤਾਰ ਮਾਇਆ ਮੋਹ ਜਗ ਭਰਮਿਆ ਕਰਮ ਸੇ ਕਬਰ ਨਾ ਹੋਏ ਕਾਮ ਕ੍ਰੋਧ ਮਨ ਹਿਰ ਲਿਆ ਮਨ ਮੁਖਿਅੰਦਾ ਲੋਏ ਗਿਆਨ ਖੜਗ ਪੰਚ ਦੂਤ ਸੰਘਾਰੇ ਗੁਰਮਤ ਜਗ ਸੋਏ ਨਾਮ ਰਤਨ ਪ੍ਰਗਾਸਿਆ ਮੰਤਰ ਨਿਰਮਲ ਹੋਏ ਕਾਮ ਹੀ ਨਗਟ ਫਿਰੇ ਬਿਨਾਵੇ ਬਹਿ ਰੋਏ ਨਾਨਕ ਜੋਤਰ ਕਰਤੇ ਲਿਖਿਆ ਸੋ ਮੇਟ ਨਾ ਸਕੇ ਕੋਏ ਗੁਰਮੁਖਾ ਹਰ ਤਨ ਖੱਟਿਆ ਗੁਰ ਕੇ ਸ਼ਬਦ ਵਿਚਾਰ ਨਾ ਪਦਾਰਥ ਪਾਇਆ ਟੁੱਟ ਭਰੇ ਭੰਡਾਰ ਹਰ ਗੁਣ ਬਾਣੀ ਉਚਰੇ ਅੰਤ ਨਾ ਪਾਰਾ ਵਾਰ ਨਾਨਕ ਸਭ ਕਾਰਨ ਕਰਤਾ ਕਰੇ ਵੇਖੇ ਸਿਜਨਹਾਰ ਗੁਰਮੁਖ ਅੰਤਰ ਸਹਜਾਏ ਮਨ ਚੜਿਆ ਦਸਵੇਂ ਅਵਕਾਸ ਤਿੱਥੇ ਹੰਗੁਣਾ ਭੁੱਖਾ ਹੈ ਹਰ ਅੰਮ੍ਰਿਤ ਨਾਮ ਹੈ ਅੰਮ੍ਰਿਤ ਨਾਮ ਸੁਖਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ ਕਾਮ ਕ੍ਰੋਧ ਕਾ ਝੁੰਡਾ ਸਭ ਗਲ ਆਏ ਪਾਏ ਇੱਕ ਉਪਜੇ ਇੱਕ ਬਿੰਸ ਜਾਏ ਹੁਕਮੇ ਆਵੇ ਜਾਏ ਜੰਮਣ ਮਰਨ ਚੁੱਕੀ ਰੰਗ ਲੱਗਾ ਦੂਜੇ ਪਾਏ ਬੰਧਨ ਬੰਧ ਪਵਾਹੀਅਨ ਕਰਨਾ ਕਛੂ ਨਾ ਜਾਏ ਜਿਨ ਕੋ ਕਿਰਪਾ ਤਾਰਿਅਨ ਤਿੰਨਾ ਸਤਿਗੁਰ ਮਿਲਿਆ ਆਏ ਸਤਿਗੁਰ ਮਿਲਿਆ ਉਲਟੀ ਪਈ ਮਰਜੀ ਵਿਆਹ ਸਜ ਸਬਾਏ ਨਾਨਕ ਪਤੀ ਰਤਿਆ ਹਰ ਹਰ ਨਾਮ ਸਮਾਏ ਮਨਮੁਖ ਚੰਚਲ ਮਤ ਹੈ ਅੰਤਰ ਬਹੁਤ ਚਤਰਾਈ ਕੀਤਾ ਕਰਤਾ ਬਿਥਾ ਗਿਆ ਇੱਕ ਤਿਲ ਥਾਇ ਨਾ ਪਾਈ ਪੁੰਨ ਦਾਨ ਜੋ ਵੀ ਦੇ ਸਤ ਹਮਰਹਿ ਕੇ ਜਾਈ ਬਿਨ ਸਤਿਗੁਰ ਜਮ ਕਾਲ ਨਾ ਛੋਡੀ ਦੂਜੇ ਪੈ ਖਵਾਈ ਜੋ ਬਣ ਜਾਂਦਾ ਨਦ ਨਾ ਆਵੀ ਜਰ ਪੁੰਚੇ ਮਰ ਜਾਈ ਪੁਤਕਲਤ ਮੋਹਿਤ ਹੈ ਅੰਤ ਬੇਲੀ ਕੋ ਨਾ ਸੁਖਾਈ ਸਤਿਗੁਰ ਸੇ ਵੇ ਸੋ ਸੁਖ ਪਾਏ ਨਉ ਵਸੇ ਮਨ ਆਈ ਨਾਨਕ ਸੇ ਵੱਡੇ ਵੱਡ ਭਾਗੀ ਜੇ ਗੁਰਮੁਖ ਨਾਮ ਸਮਾਈ ਮਨਮੁਖ ਨਾਮ ਨਾ ਚੇਤੀ ਬਿਨ ਆਵੇ ਦੁੱਖ ਰੋਵੇ ਆਤਮਾ ਰਾਮ ਨਾ ਪੂਜਣੀ ਦੂਜੇ ਕਿਉਂ ਸੁਖ ਹੋਏ ਹਉਮੈ ਅੰਤਰ ਮੈਲ ਹੈ ਸ਼ਬਦ ਨਾ ਕੱਢੇ ਧੋਏ ਨਾਨਕ ਬਿਨ ਆਵੇ ਮੇਲਿਆ ਮੋਹੇ ਜਨਮ ਪਦਾਰਥ ਖੋਏ ਮਨਮੁਖ ਬੋਲੇ ਅੰਦਲੇ ਤਿਸਮੈ ਅਗਨੀ ਕਾ ਵਾਸ ਬਾਣੀ ਸੁਤ ਨਾ ਬੂਜਣੀ ਸ਼ਬਦ ਨਾ ਕਰੇ ਪ੍ਰਗਾਸ ਉਹਨਾਂ ਆਪਣੇ ਅੰਦਰ ਸੁਧ ਨਹੀਂ ਗੁਰਬਚਨ ਨਾ ਕਹੇ ਵਿਸਾਸ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵ ਸਦਾ ਵਿਗਾਸ ਹਰ ਗਿਆਨੀਆਂ ਕੀ ਰੱਖਦਾ ਹਾਂ ਸਾਧ ਬਲਿਹਾਰੀ ਤਾਸ ਗੁਰਮੁਖ ਜੋ ਹਰ ਸੇਵਦੇ ਜਨ ਨਾਨਕ ਤਾਕਾ ਦਾਸ ਮਾਇਆ ਵਿਹੰਗਮ ਸਰਪ ਹੈ ਜਗ ਘਿਰਿਓ ਬਿਖ ਮਾਏ ਬੇਕਾ ਬੇਕਾ ਮਾਰਨ ਹਰ ਨਾਮ ਹੈ ਗੁਰ ਗ੍ਰਹਿ ਸ਼ਬਦ ਮੁਖ ਪਾਏ ਜਿਨ ਕੋ ਪੂਰਬ ਲਿਖਿਆ ਤੈ ਸਤਿਗੁਰ ਮਿਲਿਆ ਆਏ ਮਿਲ ਸਤਿਗੁਰ ਨਿਰਮਲ ਹੋਇਆ ਬਿਖਾਉਮੈ ਗਿਆ ਬਿਲਾਏ ਗੁਰਮੁਖਾਂ ਕੇ ਮੁਖ ਉਜਲੇ ਹਦਰ ਗੇ ਸੋਭਾ ਪਾਏ ਜਨ ਨਾਨਕ ਸਦਾ ਕੁਰਬਾਨ ਤਿੰਨ ਜੋ ਚਾਲੇ ਸਤਿਗੁਰ ਪਾਏ ਸਤਿਗੁਰ ਪੁਰਖ ਨਿਰਵਾਰ

ਧਾਰੈ ਅੰਧ ਜਲੈ ਸਦਾ ਦੁਖ ਪਾਏ। ਕੂੜ ਬੋਲ ਬੋਲ ਨਿਤ ਪਹੁੰਦੇ, ਬਿਖ ਖਾਦੇ ਦੂਜੇ ਪਾਏ। ਬਿਖ ਮਾਇਆ ਕਾਰਨ ਭਰਮ ਦੇ, ਫਿਰ ਕਰ ਕਰ ਫਿਰ ਕਰ ਕਰ ਪਤ ਗੁਵਾਏ। ਬੇਸਵਾ ਕੇ ਕਿਤੇ ਭੂਤ ਜਿਉ ਪਿਤਾ ਨਾਮ ਤਿਸ ਜਾਏ।

ਨਾਨਕ ਤਿਸ ਬਲਿਹਾਰ ਨੇ ਜੋ ਸਤਿਗੁਰ ਲਾਗੇ ਪਾਏ ਨਾਮ ਲਗੇ ਸੇ ਉਭਰੇ ਬਿਨ ਆਵੇ ਜਾਂ ਪੁਰ ਜਾਏ ਨਾਨਕ ਬਿਨ ਆਵੇ ਸੁਖ ਨਹੀਂ ਆਏਗਾ ਪਛਤਾਏ ਚਿੰਤਾ ਧਾਪਤ ਰਹਿ ਗਏ ਤਾਂ ਮਨ ਭਇਆ ਆਨੰਦ ਗੁਰਪ੍ਰਸਾਦੀ ਬੁੱਝ ਗਏ ਸਾਤਨ ਸੁਤਿਹਨ ਚਿੰਤ ਜਿਨ ਕੋ ਪੂਰਬ ਲਿਖਿਆ ਤਿਨਾ ਭੇਟਿਆ ਗੁਰ ਗੋਬਿੰਦ ਨਾਨਕ ਸਹਿਜੇ ਮਿਲ ਰਹੇ ਹਰ ਪਾਇਆ ਪਰਮਾਨੰਦ ਸਤਿਗੁਰ ਸੇਵੇ ਆਪਣਾ ਗੁਰ ਸ਼ਬਦੀ ਵਿਚਾਰ ਸਤਿਗੁਰ ਕਾ ਭਾਣਾ ਮਨ ਲੈਣ ਹਰ ਨਾਮ ਰੱਖੇ ਉਰਧਾਰ ਇੱਥੇ ਉੱਥੇ ਮੰਨੀਅਨ ਹਰ ਨਾਮ ਲੱਗੇ ਵਪਾਰ ਗੁਰਮੁਖ ਸ਼ਬਦ ਸੰਜਪਤੇ ਤੇ ਸਾਚੇ ਦਰਬਾਰ ਸੱਚਾ ਸੌਦਾ ਖਚ ਧੰਨ ਸੱਚਾ ਸੌਦਾ ਖਚ ਸੱਚ ਅੰਤਰ ਪ੍ਰਿਮ ਪਿਆਰ ਜਮਕਾਰ ਨੇੜ ਨਾ ਆਵੀ ਆਪ ਬਖਸ਼ੇ ਕਰਤਾਰ ਨਾਨਕ ਨਾਮ ਰਤੇ।

ਮਨ ਵਸੈ ਸਹਿਜੈ ਸਹਿ ਸਮਾਉ। ਵਡਭਾਗੀ ਨਾਮ ਧਿਆਇਆ ਸਲਾਘਾ ਪਾਉ, ਜਨ ਨਾਨਕ ਮੰਗੇ ਧੂੜ ਤਿੰਨ ਹਉ, ਸਦ ਕੁਰਬਾਨੇ ਜਾਓ। ਲੱਖ ਚੁਰਾਸੀ ਮਿਹਨੀ ਤਿਸ਼ਨਾ ਜਤੀ ਕਰੇ ਪੁਕਾਰ, ਇਹ ਮੋਹ ਮਾਇਆ ਸਭ ਪਸਰਿਆ, ਨਾ ਚੱਲੇ ਨਾ ਅੰਤੀ ਵਾਰ। ਬਿਨ ਹਰ ਸ਼ਾਂਤ ਨਾ ਆਵੀ ਤਹਿ, ਕਿਸ ਆਗੇ ਕਰੀ ਪੁਕਾਰ, ਵਡਭਾਗੀ ਸਤਿਗੁਰ ਪਾਇਆ ਪੁੱਜਿਆ, ਬ੍ਰਹਮ ਵਿਚਾਰ ਤਿਸ਼ਨਾ ਅਗਨ ਸਭ ਬੁੱਝ ਗਈ, ਜਨ ਨਾਨਕ ਹਰ ਉਰਧਾਰ। ਅਸੀਂ ਖੱਤੇ ਬਹੁਤ ਕਮਾਮ ਦੇ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਓ, ਹਾਂ ਪਾਪੀ ਵੱਡ ਗੁਣਗਾਰ। ਹਰ ਜੀਓ ਹਰ ਜੀਓ ਲੇਖੇ ਵਾਰ ਨਾ ਆਵੀ, ਤੂੰ ਬਖਸ਼ ਮਲਾ ਮਨਹਾਰ, ਗੁਰ ਤੁੱਠੇ ਹਰ ਪ੍ਰਾ ਮੇਲਿਆ, ਸਭ ਕਿਲਵੇ ਕੱਟ ਵਿੱਚ ਵਿਕਾਰ। ਜਿੰਨਾ ਹਰ ਹਰ ਨਾਮ ਧਿਆਇਆ, ਜਨ ਨਾਨਕ ਤਿੰਨ ਜੈਕਾਰ, ਵਿਛੜ ਵਿਛੜ ਜੋ ਮਿਲੇ ਸਤਿਗੁਰ ਕੇ ਪੈ ਪਾਏ, ਜਨਮ ਮਰਨ ਨਿਚਲ ਪਏ, ਗੁਰਮੁਖ ਨਾਮ ਧਿਆਏ, ਗੁਰ ਸਾਧੂ ਸੰਗਤ ਮਿਲੇ, ਹੀਰੇ ਰਤਨ ਲਭਨ, ਨਾਨਕ ਮਾਲ ਅਮੋਲਕਾ, ਨਾਨਕ ਲਾਲ ਅਮੋਲਕਾ।

0: ਇਹ ਮਨ ਸ਼ਬਦ ਨਾ ਭੇਦਿਓ ਕਿਉਂ ਹੋਵੇ ਕਰ ਵਾਸ ਮਨ ਮੁਖਿਆ ਦੁਹਾਗਨੀ ਆਵਾ ਜਹਨ ਮੋਹਿਆਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਖਿਆਸ ਹਰ ਹਰ ਨਾਮ ਉਸਧਾਰਿਆ ਹਰ ਹਿਰਦੇ ਕਮਲ ਪ੍ਰਗਾਸ ਸਤਿਗੁਰੂ ਸੇਵਣ ਆਪਣਾ ਹਉ ਸਾਧ ਬਲਿਹਾਰੀ
1: ਨਾਨਕ ਤਿੰਨ ਮੁਖ ਉਜਲੇ ਜਿਨ ਅੰਤਰ ਨਾਮ ਪ੍ਰਗਾਸ ਸ਼ਬਦ ਮੇਰੇ ਸੋਈ ਜਨ ਸਜੈ ਬਿਨ ਸ਼ਬਦ ਮੁਕਤ ਨਾ ਹੋਈ ਭੇਖ ਕਰੈ ਬਹੁ ਕਰਮ ਵਿਗੁਤ ਭਾਏ ਦੂਜੈ ਪਰਜ ਵਿਗੋਈ ਨਾਨਕ ਬਿਨ ਸਤਿਗੁਰੂ ਰਾਮ ਨਾ ਪਾਈਐ ਜੇ ਸੋ ਲੋਚੈ ਕੋਈ ਹਰ ਕਾ ਨਾਉ ਅਤ ਵਡ ਉੱਚਾ ਉੱਚੀ ਉੱਚਾ ਹੋਈ ਅਪੜ ਕੋਈ ਨਾ ਸਕੈ ਜੇ ਸੋ ਲੋਚੈ ਕੋਈ ਮੁਖ ਸੰਜਮ ਅੱਛਾ ਨਾ ਹੋਵੇ ਕਰ ਭੇਖ ਪਵੇ ਸਭ ਕੋਈ ਗੁਰ ਕੀ ਪੌੜੀ ਜਾਇ ਜਿਹੜੇ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੈ ਕੋਈ ਨਾਨਕ ਸ਼ਬਦ ਮੈਂ ਸ਼ਬਦ ਮਰੇ ਮਨ ਮਾਨੀਏ ਸਾਚੇ ਸਾਚੀ ਸੋਏ ਮਾਇਆ ਮੋਹ ਦੁੱਖ ਸਾਗਰ ਹੈ ਵਿਖ ਦੁੱਤਰ ਦਰਿਆ ਨਾ ਜਾਏ ਮੇਰਾ ਮੇਰਾ ਕਰਦੇ ਪਾਚਮ ਹੋਏ ਹਉ ਮੈਂ ਕਰਤ ਵਿਹਾਏ ਮਨ ਮੁਖਾਂ ਉਰ ਵਾਰ ਨਾ ਪਾਰ ਹੈ ਵਿੱਚ ਰਹੇ ਲਪਟਾਏ ਜੋ ਤੁਰ ਲਿਖਿਆ ਸੋ ਕੁਮਾਵਣਾ ਕਰਣਾ ਕਛੂ ਨਾ ਜਾਏ ਗੁਰਮਤੀ ਗਿਆਨ ਰਤਨ ਮਨ ਵਸੇ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਿਗੁਰੁ ਬੋਇਥੇ ਬੁੜਪਾਗੀ ਚੜੇ ਤਪੋ ਜਰਪਾਰ ਲੰਘਾਏ ਬਿਨ ਸਤਿਗੁਰੁ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹੇ ਉਰ ਧਾਰ ਜਿਸ ਨਾ ਬੁਝੇ ਤਿਵ ਤੋਏ ਹਰ ਕਹਿ ਨਾਇ ਪਿਆਰ ਨਾਨਕ ਗੁਰਮੁਖ ਪਾਈਏ ਹਰ ਆਪਣੀ ਕਿਰਪਾ ਧਾਰ ਬਿਨ ਸ਼ਬਦ ਜਗਤ ਬਰਲਿਆ ਕਹਿਣ ਨਾ ਕਛੂ ਨਾ ਜਾਏ ਹਰ ਰੱਖੇ ਸੇ ਉਭਰੇ ਸ਼ਬਦ ਰਹਿ ਲਿਵਲਾਏ ਨਾਨਕ ਕਰਤਾ ਸਭ ਕੁਝ ਜਾਣਦਾ ਜਿਨ ਰੱਖੀ ਬਣਦ ਬਣਾਏ ਹੋਮ ਜਗ ਸਭ ਤੀਰਥਾ ਪੜ ਪੰਡਤ ਥਕੇ ਪੁਰਾਣ ਬਿਖ ਮਾਇਆ ਮੋਨਾ ਮਿਟਈ ਵਿੱਚ ਹੋਮੇ ਆਪਣ ਜਾਡ ਸਤਿਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਖ ਸੁਜਾਣੇ ਜਿਨਾ ਹਰ ਹਰ ਪ੍ਰਭ ਸੇਵਿਆ ਜਨ ਨਾਨੀ ਸਤਿਗੁਰਬਾਣ ਮਾਇਆ ਮੋਹ ਬਹੁ ਚਿਤ ਵਧੇ ਬਹੁ ਆਸਾ ਲੋਭ ਵਿਕਾਰ ਮਨਮੁਖੀ ਸਰਣਾਥੀਏ ਮਰ ਬਿਨ ਸੁਜਾਏ ਖਿਨਵਾਰੇ ਵਡ ਭਾਗ ਹੋਵੇ ਸਤਿਗੁਰੂ ਮਿਲੇ ਹੋ ਮੈਂ ਤਦੇ ਵਿਕਾਰ ਹਰਨਾਮਾ ਜਪ ਸੁਖ ਪਾਇਆ ਜਨ ਨਾਨੀ ਸ਼ਬਦ ਵਿਚਾਰ ਬਿਨ ਸਤਿਗੁਰੂ ਭਗਤ ਨਾ ਹੋਵੇ ਨਾਮ ਨਾ ਲੱਗੇ ਪਿਆਰ ਜਨ ਨਾਨਕ ਨਾਮ ਆਰਾਧਿਆ ਗੁਰ ਕੇ ਹਿਤ ਪਿਆਰ ਲੋਭੀ ਕਾ ਬੇਸਵ ਨਗੀ ਦੇ ਦੇਖਿਆ ਪਰ ਵਸਾਏ ਅੰਤ ਕਾਲ ਤਿਥੇ ਤੂ ਹੈ ਜਿਥੇ ਹੱਥ ਨ ਪਾਏ ਮਨਮ ਸੇਤੀ ਸੰਕਰੇ ਮੁਹ ਕਾਲਕ ਦਾਗ ਲਗਾਏ ਮੋਹ ਕਾਲੇ ਦਿਨਾਂ ਲੋਭੀਆਂ ਜਾਸਨ ਜਨਮ ਗਵਾਏ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੇ ਮਨ ਆਏ ਜਨਮ ਮਰਨ ਕੇ ਮਾਲੇ ਉਤਰੇ ਜਨ ਨਾਨਕ ਹਰ ਗੁਣ ਗਾਏ ਤੁਰ ਹਰ ਪ੍ਰਭ ਕਰਤੇ ਲਿਖਿਆ ਸੋ ਮੇਟਣਾ ਨਾ ਜਾਏ ਜਿਉ ਪਿੰਡ ਸਾਹਿਬ ਤੇ ਸਦਾ ਪ੍ਰਤਪਾਲ ਕਰੇ ਹਰ ਰਾਏ ਚੁਗਲ ਨਿੰਦਕ ਭੁੱਖੇ ਰੁਲ ਮੋਇ ਨਾਥ ਨਾ ਕਿਤਾ ਉਪਾਏ ਬਾਹਰ ਪਾ ਖੰਡ ਸਭ ਕਰਮ ਕਰੇ ਮਨ ਹਿਰਦੇ ਕਪਟ ਕਮਾਏ ਖੇਤ ਸਰੀਰ ਜੋ ਬੀਜੀ ਸੁਵੰਤ ਖਲੋ ਆਏ ਨਾਨਕੀ ਪ੍ਰਭ ਬੇਨਤੀ ਹਰ ਪਾਵੇ ਭਗਤ ਸਮਲਾਏ ਮਨ ਆਵਣ ਜਾਣਾ ਆਵਣ ਜਾਣ ਨਾ ਸੁਜੈ ਨਾ ਸੁਜੈ ਦਰਬਾਰ ਮਾਇਆ ਮੋਹ ਬਲਿਟੇ ਅੰਤਰਾ ਗਿਆਨ ਗੁਬਾਰ ਤਵ ਨਰ ਸੁਤਾ ਜਾਗਿਆ ਸਿਰ ਡੰਡ ਲਗਾਵੋ ਪਾਰ ਗੁਰਮੁਖਾਂ ਕਰਾਂ ਉਪਰਾਰ ਚੁਚਿਆ ਸੁ ਪਾਇਨ ਮੁਖ ਦੁਆਰ ਨਾਨਕ ਆਪ ਉਧਰੇ ਸਭ ਗੁਰਨਾਮ ਧਰੇ ਪਰਵਾਰ ਸਬਦ ਮਰੇ ਸੋ ਮੋਹਾ ਜਾਪੇ ਗੁਰ ਪ੍ਰਸਾਦੀ ਹਰ ਰਸ ਤਰਾਪੇ ਹਰ ਦਰਗਾਹ ਗੁਰ ਸਬਦ ਸੰਜਾਪੇ ਬਿਨ ਸਬਦੇ ਮੋਹਾ ਹੈ ਸਭ ਕੋਏ ਮਨਮੁਖ ਆਪਣਾ ਮਨਮੁਖ ਮੋਹ ਆਪਣਾ ਜਨਮ ਖੋਏ ਹਰ ਨਾਮ ਨ ਚੇਤੇ ਅੰਤ ਦੁਖ ਰੋਏ ਨਾਨਕ ਕਰਤਾ ਕਰੇ ਸੋਏ ਗੁਰਮੁਖ ਬੁੱਢੇ ਕਦੇ ਨਾਹੀ ਜਨ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਾਵੈ ਅੰਤਰ ਸਹਿ ਧਿਆਨ ਹੋਏ ਸਦਾ ਆਨੰਦ ਬਾਬੇ ਕਰੈ ਦੁਖ ਸੁਖ ਏਕ ਸਮਾਨ ਤਿਨਾ ਨਜ਼ਰੀ ਕੋ ਆਇਆ ਸਵ ਆਤਮ ਰਾਮ ਪਛਾਣ ਮਨਮੁਖ ਬਾਲਕ ਬਿਰਧ ਸਮਾਨ ਜਨਾਂਤਰਾ ਸੁਰਤ ਨਾਹੀ ਵਿੱਚ ਹਮੇ ਕਰਮ ਕਮਾਮ ਦੇ ਸਰਬ ਧਰਮ ਰਾਏ ਕਹਿ ਜਾਹੀ ਗੁਰਮੁਖ ਅੱਛੇ ਨਿਰਮਲੇ ਗੁਰ ਕੈ ਸਬਦ ਸੁਭਾਏ ਉਹਨਾਂ ਮੈਲ ਪਤੰਗ ਨਾ ਲੱਗੇ ਦੇ ਚੱਲਣ ਸਤਿਗੁਰ ਪਾਏ ਮਨਮੁਖ ਝੂਠ ਨਾ ਉਤਰੇ ਦੇ ਸੁਰਤ ਹੁਣ ਪਾਏ ਨਾਨਕ ਗੁਰਮੁਖ ਮੇਲਿਆ ਗੁਰ ਕੈ ਅੰਗ ਸਮਾਏ ਬੁਰਾ ਕਰੇ ਸੁਖੇ ਅਸ ਜੇ ਆਪਣੇ ਰੋ ਆਪੇ ਹੀ ਦੱਜੇ ਗੁਰਮੁਖ ਕਮਲਾ ਰਗੜੇ ਲੁੱਜੇ ਗੁਰਮੁਖ ਹੋਏ ਤੇ ਸਭ ਕੁਝ ਸੁਜੇ ਨਾਨਕ ਗੁਰਮੁਖ ਮਨ ਸਿਉਂ ਲੁਜੇ ਜਿਨਾ ਸਤਿਗੁਰੁ ਪੁਰਖ ਨਾ ਸੋਇਓ ਸ਼ਬਦ ਨਾ ਕੀਤੋ ਵਿਚਾਰ ਹੋਏ ਮਨ ਜੋ ਨ ਆਖਿਨ ਪਸੂ ਢੋਰ ਕਾ ਬਾਰ ਨਾ ਅੰਤਰ ਗਿਆਨ ਨਾ ਧਿਆਨ ਹਰਿ ਸੁਪ੍ਰੀਤ ਨਾ ਪਿਆਰ ਮਨਮੁਖ ਮੂਹੇ ਵਿਕਾਰ ਮੈਂ ਮਰਦਾਂ ਮੈਂ ਬਾਰੋ ਬਾਰ ਜੀਵਦਿਆਂ ਨੂੰ ਮਿਲੇ ਸੋ ਜੀਵਦੇ ਅਰਧਕ ਜੀਵਨ ਔਰ ਤਾਰ ਨਾਨਕ ਗੁਰਮੁਖ ਸੋਹਣੇ ਤੇ ਸੱਚੇ ਦਰਬਾਰ ਹਰ ਮੰਦਰ ਹਰ ਸਾਧਿਆ ਹਰ ਵਸੈ ਜਿਸ ਨਾਲ ਗੁਰਮਤਿ ਹਰ ਪਾਇਆ ਮਾਇਆ ਮੋਹ ਪ੍ਰਜਾਲ ਹਰ ਮੰਦਰ ਵਸਨ ਏਕੈ ਨਵਨਿਧ ਨਾਮ ਸੰਭਾਲ ਧਨ ਪਨਵ ਧਨ ਭਗਵੰਤੀ ਨਾਨਕਾ ਜਨ ਗੁਰਮੁਖ ਲੱਦਾ ਹਰ ਭਾਲ ਬੁੜਪਾਗੀ ਗੜ ਮੰਦਰ ਖੋਜਿਆ ਹਰ ਹਿਰਦੇ ਪਾਇਆ ਨਾਲ ਮਨਮੁਖ ਦੈ ਜਿਸ ਫਿਰ ਰਹੇ ਅਤ ਤਿਸ ਨਾ ਲੋਭ ਵਿਕਾਰ ਮਾਇਆ ਮੋਹ ਨ ਚੁੱਕੇ ਮਰ ਜੰਮੇ ਵਾਰੋ ਵਾਰ ਸਤਿਗੁਰੂ ਸੇਵ ਸੁਖ ਪਾਇਆ ਅਤ ਤਿਸ ਨਾ ਤਜ ਵਿਕਾਰ ਜਨਮ ਮਰਨ ਕਾ ਦੁੱਖ ਗਿਆ ਜਨ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗਹਿ ਪਾਵੇ ਮਾਨ ਕਿਰਵਕ ਪਾਪ ਸਭ ਕੱਟਿਆ ਮੈਂ ਚੁੱਕਿਆ ਗੁਮਾਨ ਗੁਰਮੁਖ ਕੌਣ ਵਿਕਸਿਆ ਸਭ ਆਤਮ ਬ੍ਰਹਮ ਪਛਾਣ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਤਨਾਸਰੀ ਤਨਵੰਤੀ ਜਾਣੀਏ ਪਾਈ ਜਾਂ ਸਤਿਗੁਰ ਕੀ ਕਾਰ ਕਮਾਏ ਤਨ ਮਨ ਸੋਪੇ ਜੀ ਸੋ ਭਾਈ ਲੈ ਹੁਕਮ ਫਿਰਾਓ ਜੈ ਪੈਸਾ ਮੈਂ ਵੈਸਾ ਪਾਈ ਜੈ ਪੈਦਾ ਤਾ ਜਾਓ ਏਵੜ ਤਨ ਹੋਰ ਕੋ ਨਹੀਂ ਪਾਈ ਦੇਵੜ ਸੱਚਾ ਨਾਉ ਸਦਾ ਸੱਚੇ ਕੇ ਗੁਣ ਗਾਵਾਂ ਭਾਈ ਸਦਾ ਸੱਚੇ ਕੇ ਸੰਗ ਰਹਾਓ ਪੈਨਣ ਗੁਣ ਚੰਗਿਆਈਆਂ ਭਾਈ ਆਪਣੇ ਪਥ ਕੇ ਸਾਧੇ ਆਪੇ ਖਾਏ ਤਿਸਕਾ ਕਿਆਸਾ ਲਾਈਏ ਭਾਈ ਦਰਸ਼ਨ ਕੋ ਬਲ ਜਾਏ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ ਕਰਮ ਲੈ ਤਾਂ ਪਾਏ ਇੱਕ ਹੁਕਮ ਮੰਨ ਨਾ ਜਾਣ ਨੀ ਪਾਈ ਦੂਜੇ ਭਾਏ ਫਿਰ ਆਏ ਸੰਗਤ ਟੋਈ ਨਾ ਮਿਲੇ ਭਾਈ ਬੈਸਣ ਮਿਲੇ ਨਾ ਤਾਓ ਨਾਨਕ ਹੁਕਮ ਜਿਨਾ ਮਨਾਇਸੀ ਪਾਈ ਜਿਨਾ ਤੁਰੇ ਕਮਾਇਆ ਨਾਓ ਤਿਨ ਵਿਟੋ ਵਾਰਿਆ ਪਾਏ ਤਿਨ ਕੋ ਸਰਬ ਲਿਆਰੇ ਜਾਓ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ ਅੰਦਰ ਸੇਵਨ ਗੁਰੇ ਆਪਣਾ ਅੰਦਰ ਅੰਦਰਾਨ ਨਾਨਕ ਸੇਵ ਸੁਣ ਸੱਚੇ ਦਰਦ ਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲਿਆ ਸੱਚ ਕਮਾਏ ਸੱਚਾ ਸ਼ਬਦ ਮਨ ਵਸਿਆ ਸਤਿਗੁਰੂ ਮਾਇ ਸਮਾਹੇ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਹੇ ਸੱਚ ਸੁਣੇ ਸੱਚ ਮਨ ਲੈਣ ਸੱਚੀ ਕਾਰ ਕਮਾਹੇ ਸੱਚੀ ਦਰਗਹਿ ਬਸਨਾ ਸੱਚੇ ਮਾਇ ਸਮਾਹੇ ਨਾਨਕ ਵਿਣ ਸਤਿਗੁਰੂ ਸੱਚ ਨਾ ਪਾਈਏ ਮਨਮੁਖ ਭੁੱਲੇ ਜਾਏ ਬਾਬੀ ਆ ਪ੍ਰਿਓ ਪ੍ਰਿਓ ਕਰੇ ਜਲਨਦ ਪ੍ਰੇਮ ਪਿਆਰ ਗੁਰਮਿਲੇ ਸੀਤਲ ਜਲ ਪਾਏ ਆ ਸਭ ਦੁੱਖ ਨਿਵਾਰਨ ਹਾਰ ਤਿਸ ਚੁੱਕੇ ਸਹਿਜ ਤਿਸ ਚੁੱਕੇ ਸਹਿਜ ਉਪਜੈ ਚੁੱਕੇ ਕੂਕ ਪੁਕਾਰ ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰੱਖੋ ਰਤਾਰ ਬਾਬੀ ਹਾ ਤੂੰ ਸੱਚ ਚਾਓ ਸੱਚੇ ਸੋਲੇ ਵਿਲਾਏ ਬੋਲਿਆ ਤੇਰਾ ਥੈ ਪਵੇ ਗੁਰਮੁਖ ਹੋਏ ਹਲਾਏ ਸਭ ਚਿੰਤਕ ਉਤਰੇ ਮਨ ਲੈ ਰਜਾਏ ਚਾਰੇ ਕੁੰਡਾਂ ਝੋਕ ਵਰਸਦਾ ਬੂੰਦ ਪਵੇ ਸਹਿ ਸੁਭਾਏ ਜਲ ਹੀ ਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ ਨਾਨਕਰ ਜਲ ਜਿਨ ਪਿਆ ਤੇ ਭੂਖ ਨਾ ਲਾਗੇ ਆਏ ਬਬੀਆ ਤੂੰ ਸਹਿਜ ਬੋਲ ਸੱਚੇ ਸ਼ਬਦ ਸੁਭਾਏ ਸਭ ਗੁਰ ਤੇਰੇ ਨਾਲ ਹੈ ਸਤਿਗੁਰ ਦਿਆ ਦਿਖਾਏ ਆਪ ਜਾਣੇ ਪ੍ਰੀਤਮ ਲੈ ਉੱਠਾ ਛੈ ਬਰਲਾਏ ਚਿਮ ਚਿਮ ਅੰਮ੍ਰਿਤ ਵਰਸਦਾ ਤਿਸ ਨਾ ਭੁੱਖ ਸਭ ਜਾਏ ਭੂਖ ਕੂਕ ਬਕਾਰ ਨਾ ਹੋਵੇ ਜੋਤੀ ਜੋਤ ਮਿਲਾਏ ਨਾਨਕ ਸੁਖ ਸਭ ਸੁਹਾਗਣੇ ਸੱਚੇ ਨਾਮ ਸਮਾਏ ਤੁਰੋਂ ਖਸਮ ਭੇਜਿਆ ਸੱਚੇ ਹੁਕਮ ਬਠਾਏ ਅੰਦਵਰ ਸੇ ਦਇਆ ਕਰ ਗੂੜੀ ਛੇ ਬਰਲਾਏ ਬਾਬੀਏ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਹੇ ਪਾਏ ਅੰਤਨ ਬਹੁਤਾ ਉਪਜੇ ਧਰਤੀ ਸੁਭਾ ਪਾਏ ਅੰਦਨ ਲੋਕ ਭਗਤ ਕਰੇ ਗੁਰ ਕੈ ਸਬਦ ਸਮਾਏ ਆਪੇ ਸੱਚਾ ਭਗਤ ਰਹਿ ਕਰ ਕਿਰਪਾ ਕਰੇ ਰਜਾਏ ਹਰ ਗੁਣ ਗਾਵੋ ਕਾਮਣੇ ਸੱਚੇ ਸਬਦ ਸਮਾਏ ਭੈ ਕਾ ਸਹਿ ਸ਼ਿਗਾਰ ਕਰੇ ਉਹ ਸੱਚ ਰਹੋ ਲਿਵਲਾਏ ਨਾਨਕ ਨਾਮ ਮਨ ਵਸੇ ਹਰ ਦਰਗਾਹ ਲੈ ਛੁਡਾਏ ਬਾਬੀ ਹਾ ਸਗਲੀ ਧਰਤੀ ਜੇ ਫਿਰੇ ਉੜ ਚੜੇ ਆਕਾਸ ਸਤਿਗੁਰੂ ਮਿਲਿਆ ਜਰ ਪਾਈਏ ਚੁੱਕੇ ਭੁੱਖ ਪਿਆਸ ਜਿਉ ਪਿੰਡ ਸਭ ਤਿਸਕਾ ਸਭ ਕੇ ਤਿਸਕੇ ਪਾਸ ਬਿਣ ਬੋਲਿਆ ਸਭ ਕੇ ਜਾਣਦਾ ਕਿਸੇ ਅੱਗੇ ਕਿਚਾ ਅਰਦਾਸ ਨਾਨਕ ਘਟ ਘਟੇ ਕੋ ਵਰਸਦਾ ਸਬਦ ਕਰੇ ਪ੍ਰਗਾਸ ਨਾਨਕ ਤਿਸੇ ਬਸੰਤ ਜੇ ਸਤਿਗੁਰੂ ਸੇਵ ਸਮਾਏ ਹਰ ਵਟਾ ਮਨ ਤਨ ਸਭ ਪਰ ਫੜੈ ਸਭ ਜਗ ਹਰਿਆਵਲ ਹੋਏ ਸਭ ਦੇ ਸਦਾ ਬਸੰਤ ਹੈ ਜੇ ਤਨ ਮਨ ਹਰਿਆ ਹੋਏ ਨਾਨਕ ਨਾਮ ਨਾ ਵਿਸਰੇ ਜਿਨ ਸਰਿਆ ਸਭ ਕੋਏ ਨਾਨਕ ਦਿਨਾ ਬਸੰਤ ਹੈ ਜਿਨ ਗੁਰਮੁਖ ਵਸਿਆ ਮਨ ਸੋਏ ਹਰ ਵਟੇ ਮਨ ਤਨ ਪਰ ਫੜੇ ਸਭ ਜਗ ਹਰਿਆ ਹੋਏ ਵਡੜੇ ਝਾਲ ਚੁਲੰਬ ਲੈ ਨਾਵੜਾ ਲਈਏ ਕਿਸ ਨਾਉ ਲਿਆ ਪਰਮੇਸ਼ੁਰੈ ਭਨਣ ਕਰਨ ਸਮਰੱਥ ਹਰ ਹਟ ਪੀ ਤੂੰ ਤੂੰ ਕਰੈ ਬੋਲੈ ਭਲੀ ਬਾਣ ਸਾਹਿਬ ਸਦਾ ਦੂਰ ਹੈ ਕਿਉਂ ਸੀ ਕਰੈ ਪੁਕਾਰੇ

नंद विपाकी अर्पाया पूर्ण परमानंद जन नानक नाम सलाया वर्ण मंत्र भंग मुपरिया सुनय क्यों सज्जन मिले प्यारिया ਹੁਣ ਟੁਣੇ ਦੇ ਤਿੰਨ ਸੱਜਣ ਸੱਚ ਸੁਵਾਰਿਆ ਸਗੁਰ ਮੈਂਡਾ ਮਿਤ ਹਜੇ ਮਿਲੇ ਤਾਏ ਮਨਵਾਰਿਆ ਦਿੰਦਾ ਮੂੰਹ ਫਿਰ ਦੱਸ ਹਰ ਸੱਜਣ ਸਿਰਜਣ ਹਾਰਿਆ ਨਾਨਕ ਹੋ ਫਿਰ ਪਾਲੀ ਆਪਣਾ ਸਗੁਣ ਨਾਲ ਦਿਖਾ ਲਿਆ ਹੋਂ ਖੜੀ ਨਿਹਾਲੇ ਪੰਧ ਮਤਮੁ ਸੱਜਣ ਆਵੇ ਕੋਈ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਹੋਂ ਜੀਓ ਖਰੀ ਤਿਸ ਵਿਟਾ ਚੌਖੰਨਿਆ ਅੱਜ ਮੈਂ ਫਿਰੀ ਦਿਖਾਵੇ ਨਾਨਕ ਹੋਏ ਦਿਆਲ ਤਾਂ ਗੁਰਪੁਰਾ ਮਿਲਾਵੇ ਅੰਦਰ ਜੋਰ ਹੋਮੇ ਤਨ ਮਾਇਆ ਕੁੜੀ ਆਵੇ ਜਾਏ ਸਤਿਗੁਰ ਕਾ ਫਰਮਾਇਆ ਮਨ ਨਾ ਥੱਕੇ ਦੁੱਤਰ ਤਰਿਆ ਨਾ ਜਾਏ ਨਦਰ ਕਰੇ ਜਿਸੇ ਆਪਣੇ ਜੋ ਚੱਲੇ ਸਤਿਗੁਰ ਭਾ ਸੋ ਚੱਲੇ ਸਤਿਗੁਰ ਪਾਏ ਤਾਂ ਸਤਿਗੁਰ ਕਾ ਦਰਸ਼ਨ ਸਲਵੈ ਜੋ ਇੱਛੇ ਸੋ ਬਰ ਪਾਏ ਜਿੰਨੇ ਸਤਿਗੁਰ ਮੰਨਿਆ ਜਿਨ ਕਹਿ ਲਾਗੋ ਪਾਏ ਨਾਨਕ ਤਾਂ ਕਾ ਦਾਸ ਹੈ ਦੇ ਅੰਦਰ ਰਹਿ ਲੈ ਬਲਾਏ ਜਿੰਨਾ ਫਿਰੇ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀਏ ਨਾਨਕ ਮਿਲੇ ਸੁਭਾਏ ਗੁਰਮੁਖੇ ਮਨ ਰਹਿਸੀਏ ਜਿੰਨਾ ਫਿਰੇ ਪਿਆਰ ਕਿਉਂ ਜੀਵਨ ਫਿਰ ਬਾਹਰੇ ਜਾਂ ਸੋ ਦੇਖਣੇ ਆਪਣਾ ਨਾਨਕ ਜੀਵਨ ਪੀ ਹਾਰੇ ਜਿੰਨਾ ਗੁਰਮੁਖ ਅੰਦਰ ਨਿਓ ਤੈ ਪ੍ਰੀਤਮ ਸੱਚੇ ਲਾਇਆ ਰਾਤੀ ਅਤੇ ਦਿਓ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ ਕੀ ਪ੍ਰੀਤਮ ਸੱਚਾ ਪਾਈਏ ਅੰਦਰ ਰਹੇ ਆਨੰਦ ਨਾਨਕ ਸਹਿ ਸਮਾਈਏ ਸੱਚਾ ਪ੍ਰੇਮ ਪਿਆਰ ਗੁਰਪੁਰੇ ਤੇ ਪਾਈਏ ਕਬੂ ਨਾ ਹੋਵੇ ਭੰਗ ਨਾਨਕ ਗੁਣ ਗਾਈਏ ਜਿੰਨਾ ਅੰਦਰ ਸੱਚਾ ਨਿਓ ਕਿਉਂ ਜੀਵਨ ਫਿਰੀ ਬਿਹੁਣਿਆ ਗੁਰਮੁਖ ਮਿਲੇ ਆਪ ਨਾਨਕ ਚਰੀ ਵਿਛੁਨਿਆ ਜਿਨ ਕੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ ਨਾਨਕ ਲਿਓ ਮਿਲਾਏ ਮੈਂ ਜਾਚਕ ਦੀ ਜੈ ਨਾਮ ਹਰਿ ਗੁਰਮੁਖੀ ਸੈ ਗੁਰਮੁਖ ਰੋਵੈ ਜੈ ਗੁਰਮੁਖ ਕਰੇ ਸਾਈ ਭਗਤ ਹੋਵੇ ਗੁਰਮੁਖ ਹੋਵੇ ਸੋ ਕਰੇ ਵਿਚਾਰ ਨਾਨਕ ਗੁਰਮੁਖ ਨਾਨਕ ਪਾਵੇ ਪਾਰ ਜਿੰਨਾ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿੰਨ ਕੇ ਮੁਖ ਸਾਧੇ ਉਜਲੇ ਤੇ ਸੱਚੇ ਦਰਬਾਰ ਤਿੰਨ ਪੈਂਦਿਆਂ ਉੱਠਦਿਆਂ ਕਦੇ ਨਾ ਵਿਸਰੇ ਦੇ ਆਪ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜੇ ਜੇ ਮੇਲੇ ਸਿਰਜਣ ਹਾਰ ਗੁਰਪੀਰਾਂ ਕੇ ਜਾਗਰ ਮਾਂ ਕਰੜੀ ਸੁਖਸਾਰ ਨਜ਼ਰ ਕਰੇ ਜਿਸੇ ਆਪਣੀ ਤਿਦਲਾਏ ਹਿਤ ਪਿਆਰ ਸਤਿਗੁਰ ਕੇ ਸੇਵੇ ਲੱਗਿਆ ਪਉ ਜਲ ਤਰੈ ਸੰਸਾਰ ਮਨ ਚਿੰਦਿਆ ਬਲ ਪਾਏ ਸੀ ਅੰਤਰ ਬਾਬੇਕ ਵਿਚਾਰ ਨਾਨਕ ਸਤਿਗੁਰੂ ਮਿਲਿਆ ਪ੍ਰਪਾਈਏ ਸਭ ਦੁੱਖ ਨਿਵਾਰਨ ਹਾਰ ਮਨਮੁਖ ਸੇਵਾ ਜੋ ਕਰੇ ਦੂਜੇ ਭਾਏ ਜਿਤ ਲਾਏ ਪੁੱਤ ਕਲਤ ਕੁਟੰਬ ਮਾਇਆ ਮੋਹ ਵਧਾਏ ਦਰਗੇ ਲੇਖਾ ਮੰਗੀਏ ਕੋਈ ਅੰਤ ਨਾ ਸਕੇ ਚੜਾਏ ਬਿਰਨਾਵੇ ਸਭ ਦੁੱਖ ਹੈ ਦੁਖਦਾਈ ਮੋਹ ਮਾਇ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸੋ ਕੇਰਾ ਹੁਕਮੇ ਸੁਖ ਪਾਏ ਹੁਕਮ ਸੇਵੈ ਹੁਕਮ ਅਰਾਧੇ ਹੁਕਮੇ ਸਮੇ ਸਮਾਏ ਹੁਕਮ ਵਰਤਨੇ ਸੋ ਸੰਜਮ ਮਨ ਚਿੰਦਿਆ ਫਲ ਪਾਏ ਸਦਾ ਸੁਹਾਗਣ ਦੇ ਹੁਕਮੇ ਬੁਝੇ ਸਤਿਗੁਰ ਸੇਵੈ ਲੇਵ ਲਾਏ ਨਾਨਕ ਕਿਰਪਾ ਕਰੇ ਜਿਨ ਉੱਪਰ ਤਨਾ ਹੁਕਮੈ ਲੈ ਮਿਲਾਏ ਮਨਮੁਖ ਹੁਕਮ ਨਾ ਬੁਝੇ ਬਪੜੇ ਨਿਤ ਹੋ ਮੈਂ ਕਰਮ ਕਮਾਏ ਵਰਤਨੇ ਸੰਜਮ ਪੂਜਾ ਪਾਖੰਡ ਭਰਮ ਨਾ ਜਾਏ ਅੰਤਰੋਂ ਕੁਸ਼ੁਧ ਮਾਇਆ ਮੋਹਿ ਬੇਦੇ ਜਿਉਂ ਹਸਤੀ ਛਾਰ ਉਡਾਏ ਜਿਨ ਉਪਾਏ ਤਿਸ ਨਾ ਚੇਤੇ ਬਿਨ ਚੇਤੇ ਕਿਉਂ ਸੁਖ ਪਾਏ ਨਾਨਕ ਪ੍ਰਪੰਚ ਗਿਆ ਤੁਰ ਕਰਤੇ ਪੂਰਵ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਪਾਏ ਮਨ ਮਾਨਿਆ ਅੰਦਨ ਸੇਵਾ ਕਰਤ ਸਮਾਏ ਅੰਦਰ ਸਤਿਗੁਰ ਗੁਰੂ ਸਭ ਪੂਜੈ ਸਤਿਗੁਰ ਕਾ ਦਰਥ ਦੇਖੈ ਸਭ ਆਏ ਮੰਨਿਆ ਸਤਿਗੁਰ ਪਰਮ ਵਿਚਾਰੇ ਜਿਤ ਮਿਲਿਆ ਤਿਸ ਨਾ ਭੁੱਖ ਸਭ ਜਾਏ ਹੁਣ ਸਦਾ ਸਦਾ ਬਲਿਆਰੀ ਗੁਰ ਆਪਣੇ ਜੋ ਪ੍ਰਭ ਸਦਾ ਦੇ ਸੱਚਾ ਦੇ ਮਿਲਾਏ ਨਾਨਕ ਕਰਮ ਪਾਇਆ ਤਿੰਨ ਸੱਚਾ ਜੋ ਗੁਰ ਚਰਨੀ ਲੱਗੇ ਆਏ ਜਿਨ ਪ੍ਰੀਆਂ ਸੁਨੇ ਉਸੇ ਸੱਜਣ ਮੈਂ ਨਾਲ ਅੰਤਰ ਬਾਹਰ ਹੋਂ ਪਿਰਾਂ ਪੀ ਹਿਰਦੇ ਰਖਾਂ ਸੰਭਾਲ ਜਿੰਨਾ ਇੱਕ ਮਨ ਇੱਕ ਚਿੱਤ ਧਿਆਇਆ ਸਤਿਗੁਰ ਸੋ ਚਿੱਤ ਲਾਏ ਤਿੰਨ ਕੀ ਦੁੱਖ ਭੁੱਖ ਹੋਮੇ ਵੱਡਾ ਰੋ ਗਿਆ ਨਿਰਦੋਖ ਪਏ ਲਿਵਲਾਏ ਗੁਣ ਗਾਵੈ ਗੁਣ ਉਚਰੈ ਗੁਣ ਮੈਂ ਸਵੈ ਸਮਾਏ ਨਾਨਕ ਗੁਰਪੁਰੇ ਸੇ ਪਾਇਆ ਸਹਿਜ ਮਿਲਿਆ ਪ੍ਰਭ ਆਏ ਮਨ ਮੁਕਮਾਇਆ ਮੋਹੈ ਨਾਮ ਨ ਲੱਗੇ ਪਿਆਰ ਕੂੜ ਕਮਾਵੈ ਕੂੜ ਸੰਗ੍ਰਹਿ ਕੂੜ ਕਰਿਆ ਹਾਰ ਬਿਕਮਾਇਆ ਤਨ ਸੰਜਮਰੇ ਅੰਤ ਹੋਏ ਸਭ ਚਾਰ ਕਰਮ ਤਰਮ ਸੋ ਸੰਜਮ ਕਰੈ ਅੰਤਰ ਲੋ ਵਿਕਾਰ ਨਾਨਕ ਮਨਮੁਖ ਜੇ ਕਮਾਵੇ ਸੋ ਥਾਏ ਨਾ ਪਵੈ ਦਰਗਾਹ ਹੋਏ ਖੁਆਰ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਏ ਰਾਗਨਾਥ ਸਭ ਸੱਚ ਹੈ ਕਿਵਨ ਕਹੀ ਨਾ ਜਾਏ ਰਾਗੇ ਨਾ ਦੇਵਾ ਰਾਏ ਨਾ ਹੁਕਮ ਨਾ ਬੁਝਿਆ ਜਾਏ ਨਾਨਕ ਹੁਕਮੇ ਬੁਝੇ ਤਿਨਾ ਰਾਸ ਹੋਏ ਸਤਿਗੁਰ ਤੇ ਸੋ ਜੀ ਪਾਏ ਸਭ ਕੁਛ ਤਿਸ ਤੈ ਹੋਇਆ ਜਿਉਂ ਤਿਸੈ

ਆਏ ਗੁਰੂ ਮਤੀ ਨਾਮ ਨਿਰਮਲ ਨਿਰਮਲ ਨਾਮ ਤਿਆਏ ਅੰਮ੍ਰਿਤ ਬਾਣੀ ਤਤੈ ਗੁਰਮੁਖ ਵਸੈ ਮਨਿ ਆਏ ਹਿਰਦੇ ਕਮਲ ਪ੍ਰਗਾਸਿਆ ਜੋਤ ਜੋਤ ਮਿਲਾਏ ਨਾਨਕ ਸਤਿਗੁਰੂ ਤਿਨ ਕੋ ਮੇਲਿਆ ਜਿੰਤੁਰ ਮਸਤਕ ਭਾਗ ਲਖਾਏ ਅੰਦਰ ਤ੍ਰਿਸ਼ਨਾ ਆਗੈ ਮਨਮੁਖ ਭੁੱਖ ਨਾ ਜਾਏ ਮੋਹ ਕੁਟੰਬ ਸਭ ਕੂੜੈ ਕੂੜ ਰਿਆ ਲਪਟਾਏ ਅੰਦਰ ਚਿੰਤਾ ਚਿੰਤਵੈ ਚਿੰਤਾ ਬੱਧਾ ਜਾਏ ਜੰਮਣ ਮਰਨ ਨਾ ਚੁੱਕੇ ਹੋਮੇ ਕਰਮ ਕਮਾਏ ਗੁਰੂ ਸਰਣਾਏ ਉਪਰੇ ਨਾਨਕ ਲੈ ਛਡਾਏ ਸਤਿਗੁਰ ਪੁਰ ਕਰ ਧਿਆਇਂਦਾ ਸਤਸੰਗਤ ਸਤਿਗੁਰ ਪਾਏ ਸਤਸੰਗਤ ਸਤਿਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ ਭਉਜਲ ਜਗਤ ਸੰਸਾਰ ਹੈ ਗੁਰੂ ਬੋਧ ਨਾਮ ਤਰਾਏ ਗੁਰਸਿੱਖੀ ਬਾਣਾ ਮੰਨਿਆ ਗੁਰੂ ਪੂਰਾ ਪਾਰ ਲੰਘਾਏ ਗੁਰਸਿੱਖਾਂ ਕੀ ਅਰ ਧੂੜਦੇ ਹਮ ਪਾਪੀ ਪੀਗਤ ਪਾਏ ਤੁਰਮਸਤ ਕਰ ਪ੍ਰਭ ਲਿਖੇ

ਨਾਨਕ ਨਾਮ ਰਾਧਨਾ ਕਰ ਦਿਆ ਵੈਰਾਸ ਪਾਪੇ ਗਰਮ ਕਮਾਮ ਦੇ ਕਰਦੇ ਆਏ ਆਏ ਨਾਨਕ ਦਿਓ ਮਥਨ ਮਦਾਣੀਆਂ ਤਿਉ ਮਥਾ ਧਰਮ ਰਾਏ ਨਾਮ ਧਿਆਇਨ ਸਾਧਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਤਵੈ ਕਿਤੋ ਭਵਨ ਪੁਨੀਤ ਕੁਬੜੀ ਕੁਥਾਏ ਮਿੱਟੀ ਕਰਨ ਕੁਮੰਤਰੀਆ ਨਾਨਕ ਸਹੀ ਉਭਰੇ ਜਨਾ ਭਾਗ ਮਥਾਏ ਸੁਤੜੇ ਸੁਖੇ ਸਵੰਨ ਜੋ ਰਤੈ ਸਵੈ ਆਪਣੇ ਪ੍ਰੇਮ ਬਛੋਆ ਧਣੀ ਸੋ ਅਠੇ ਪੈਰ ਲਮਨ ਸੁਤੜੇ ਅਸੰਕ ਮਾਇਆ ਝੂਠੀ ਕਾਰਣੇ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ ਮ੍ਰਿਗ ਤਿਸਨਾ ਪੇਖ ਭੁਲਣੇ ਉਠੇ ਨਗਰ ਗੰਧਰਵ ਜਿਨੇ

ਦੂਜੇ ਛੋੜ ਕੁਵਾਟੜੀ ਇੱਕ ਸੋ ਚਲਾਏ ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ ਤੇ ਅਟੜੇ ਬਾਜ਼ਾਰ ਸੋਡਾ ਕਰਨ ਵਣ ਜਾ ਰਿਹਾ ਸੱਚ ਵਖਰ ਜਿਨ ਲੱਦਿਆ ਸੇ ਸਜੜੇ ਪਾਸਾਰ ਪੰਥਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵੇ ਜੇ ਲਾਇ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਦੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾਂ ਹੋਈਆ ਕਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹੇ ਆ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੇ ਬਖਸ਼ੀਸ ਇੱਕ ਹੁਕਮੇ ਸਦਾ ਪੁਆਈ ਹੈ ਹੁਕਮ

ਕਹਿ ਰੱਖਿਆ ਜੇ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜੇ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ

ਪਰ ਹਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਹਿ ਕੇ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜਿਤ ਭਾਵਾਂ ਵਿਣ ਪਾਣੇ ਕੇ ਨਾਏ ਕਰੇ ਜੇਤੇ ਸਿਰਟ ਉਪਾਈ ਵੇਖਾਂ ਵਿਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਹਿ ਕੇ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਈ ਕੇ ਜਸ ਕਿਰਤ ਜਗ ਲੈ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ ਕੀਟਾ ਇੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਜੈ ਜੇ ਤਿਸ ਗੁਣ ਕੋਏ ਕਰੇ ਸੁਣੈ

ਕੌਣ ਕੂਤ ਕੀਤਾ।

ਨਾ ਗਲਤ ਨਹੀਂ ਵਿਚਾਰ ਕਿਤੇ ਕਬ ਤੁੱਟੇ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰ ਖਾਈ ਖਾਏ ਕਿਤੇ ਦੁਖ ਭੂ ਸਦਮਾਰ ਏ ਪੈ ਦਾਤ ਤੇਰੀ ਦਾਤਾਰ ਬੰਦ ਕਲਾਸੀ ਪਾਣਾ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾ ਕੇ ਆਖਣ ਪਾਏ ਓ ਹੋ ਜਾਣੇ ਜੇਤੀਆਂ ਮੋਹੇ ਖਾਏ ਆਪੇ ਜਾਣੇ ਆਪੇ ਦੇ ਆਖੇ ਸਿਫੇ ਕਹੀ ਕਹੇ ਜਿਸ ਨੂੰ ਬਖਸ਼ਾ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰੀ ਅਮਲ ਭੰਡਾਰ ਅਮਲ ਆ

ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਬਾਰਾਂ ਗਾ ਬਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦਾ ਨੇ

ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜਿਆ ਹੋਇਆ ਕੇਸ ਸੁਣ ਗੱਲਾਇਆ ਕਾਸ ਕੇ ਖੇਟਾਇਆ ਏਸ ਨਾਨਕ ਨਦਰੇ ਪਾਈਆ ਕੂੜੀ ਕੂੜਾ ਠੇਸ ਆਖਣ ਜੋਰ ਚਪੈਨ ਜੋਰ ਜੋ ਨ ਮੰਗਣ ਦੇਣ ਨਾ ਜੋਰ ਜੋ ਨ ਜੀਵਨ ਮਰਨ ਜੋਰ ਜੋ ਨ ਰਾਜ ਮਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟਾਏ ਸੰਸਾਰ ਜਿਸ ਹੱਥ ਜੋਰ ਕਰ ਵੇਖਾ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਦਿੱਤੀ ਵਾਰ ਪੁਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਤਾਪ ਰੱਖੇ ਧਰਮਸਾਲ ਤਿਸ ਵਿੱਚ ਜੀ ਜੁਗਤ ਕੈ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜਿੱਥੇ ਸੋਨ ਪੰਜ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਏ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਹੋ ਕਰਮ ਕਿਤੇ ਪੌਣ ਪਾਣੀ ਵੈ ਸੁੰਦਰ ਕਿਤੇ ਕਨ ਮਹੇਸ ਕਿਤੇ ਬ੍ਰਹਮੇ ਘਾਟ ਘੜੀਆਂ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚਾ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਧਨ ਮੁਨ ਕਿਤੇ ਕਿਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕਿਤੇ ਬਾਨਰ ਇੰਦ ਕਿਤੀਆਂ ਸੁਰਤੀ ਸੇਵ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਐ ਬਹੁਤ ਅਨੂਪ ਤਾ ਕਿਆ ਗੱਲਾਂ ਕੱਤੀਆਂ ਨਾ ਜਾਏ ਦੇਖੋ ਕਹਿ ਪਿੱਛੇ ਪਛਤਾਏ ਤਿੱਥੇ ਘੜਿਆ ਸੁਰਤ ਮਤ ਮਨ ਬੁੱਧ ਤਿੱਥੇ ਘੜਿਆ ਸੁਰਾਂ ਸਦਾ ਕੇ ਸੁਧ ਕਰਮ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸਹਿ ਤੇ ਮਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਤਾਂ ਗਾਵ ਹਰੀ ਕੇ ਰਾਮ ਅਨੁਜ ਨੇ ਵਸਾਇਆ।

ਏਰਸਨਾ ਤੂੰ ਰਸਰਾ ਤੇ ਤਿਰ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿਤਰ ਅਰਸ ਪੱਲੇ ਨਾ ਪਾਏ ਅਰਸ ਪਾਏ ਪੱਲੇ ਪੀ ਅਰਸ ਬੋੜ ਨਾ ਤ੍ਰਿਤ ਨਾ ਲਾ ਕੇ ਆਏ ਇਹੋ ਅਰਸ ਕਰਮੀ ਪਾਈਏ ਸਤਿਗੁਰੂ ਮਿਲੇ ਜਿਸੇ ਆਏ ਕਹਿ ਨਾਨਕ ਹੋਰ ਅੰਦਰ ਸਾ ਵਿਸਰੇ ਜਾਂ ਹਰ ਵਸੇ ਮਨ ਆਏ ਇਹ ਸਰੀਰ ਮੇਰਿਆ ਹਰ ਤੁਮੇ ਜੋਤ ਰੱਖੇ ਤਾਂ ਤੂੰ ਜਗਮੇ ਆਇਆ ਹਰ ਜੋਤ ਰੱਖੇ ਤਦਵੇ ਤਾਂ ਤੂੰ ਜਗਮੇ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੇ ਬੁਝਿਆ ਤਾਂ ਚਲ ਤੋ ਆ ਚਲਦ ਨਦਰੀਆ ਕਹਿ ਨਾਨਕ ਸਿਸਕਾ ਮੂਲ ਰਚਿਆ ਜੋਤ ਰੱਖੇ ਤਾਂ ਤੂੰ ਜਗਮੇ ਆਇਆ ਮਨ ਚਾਓ ਪਿਆ ਪਰਮਾਗਮ ਸੁਣਿਆ ਹਰ ਮੰਗਲ ਗਾਉ ਸਕੇ ਗ੍ਰਹਿ ਮੰਦਰ ਬਣਿਆ ਹਰ ਗਾਓ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
1: ਕਨੇ

ਸਤਿਨਾਮ ਜੀ, ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ। ਤੀਨੇ ਤਾਪ ਨਿਵਾਰ ਨਿਹਾਰਾ, ਦੁਖੰਤਾ ਸੁਖ ਰਾਸ, ਤਾਂ ਕੋ ਬਿਗੁਰ ਨ ਕੋ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸੁਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਤਿਗ ਬਹਾਦਰ ਸਿਮਰਿਆ, ਘਰ ਨੌਣ ਦਿਆਵੇ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹ ਕੀ ਜਗਦੀ ਜੋਤਿ।

ਉੱਚੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਆਰਿਆਂ ਨਾਲ ਚੁਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕੇਸਾਂ ਸਵਾਸਾਂ ਸੰਗ ਨਿਭਾਇਆ ਤੇ ਨਾ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ

ਗੁਰਦੁਆਰੇ ਹਨ ਗੁਰਧਾਮਾਂ ਦੇ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਓ ਕੇ ਮਾਣ ਸਤਿਗੁਰੂ, ਨੇ ਤਾਣਿਓ ਕੇ ਤਾਣ ਸਤਿਗੁਰੂ, ਨੇ ਓਟਿਓ ਕੀ ਓਟ ਸਤਿਗੁਰੂ, ਨੇ ਆਸਰਿਓ ਕੇ ਆਸਰਾ ਸਤਿਗੁਰੂ। ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ ਪਾ ਸਮੂਹ ਸਾਧ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ, ਪੂਤਾ ਮਾਤਾ ਕੀ ਅਸੀਸ ਹੈ, ਨਿਮਖ ਨਾ ਵਿਸਰੋ ਤੁਮਕੋ, ਹਰ ਹਰ ਸਦਾ ਭਜੋ ਜਗਦੀਸ਼, ਜੋ ਮੰਗੇ ਠਾਕਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ, ਈਹਾ ਉਹਾਂ ਸੱਚ ਹੋਵੇ ਦੇ ਮਾਂ ਵਾਕ ਅਨੁਸਾਰ। ਆਪ ਜੀ ਦੇ ਦਰ ਘਰ ਦੇ ਸੇਵਕ ਰਜਿੰਦਰ ਸਿੰਘ ਅਤੇ ਬੀਬੀ ਭੁਪਿੰਦਰ ਕੌਰ ਵੱਲੋਂ ਸੱਚੇ ਪਾਤਸ਼ਾਹ ਜੀ, ਬੱਚਿਆਂ ਦੀ ਜਨਮ ਦਿਨ ਦੀ ਖੁਸ਼ੀ ਵਿੱਚ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਉਹ ਟਾਸਰਾ ਲਿਆ ਗਿਆ। ਪਰਸੋਂ ਵਾਲੇ ਰੋਜ਼ ਤੋਂ ਆਪ ਜੀ ਦੇ ਦਰ ਤੇ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੇ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ। ਇਸ ਵੇਲੇ ਆਪ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ, ਗੁਰਬਾਣੀ ਦੇ ਸੰਪੂਰਨ ਭੋਗ ਪਾਏ ਗਏ। ਪਰਸੋਂ ਵਾਲੇ ਰੋਜ਼ ਤੋਂ ਆਪ ਜੀ ਦੀ ਅਗਾਧ ਬੋਧ ਗੁਰਬਾਣੀ ਪੜ੍ਹਦਿਆਂ, ਸੇਵਾ ਕਰਦਿਆਂ, ਹਾਜ਼ਰੀ ਭਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਮਹਾਰਾਜ।

ਬੱਚਿਆਂ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਬੱਚਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਜੋਦੜੀ ਹੈ ਧਰਤੀ ਪ੍ਰਵਾਨ ਕਰਨੀ, ਬੱਚਿਆਂ ਦੀ ਲੰਮੀ ਲੰਮੀ ਆਰਜੂ ਬਖਸ਼ਣੀ, ਉੱਚ ਵਿੱਦਿਆ ਦੀਆਂ ਦਾਤਾਂ ਬਖਸ਼ਣੀਆਂ, ਮਾਪਿਆਂ ਦੇ ਆਗਿਆ ਕਾਰ ਬਰਾਉਣਾ, ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ, ਘਰ ਵਿੱਚ ਸੁੱਖ ਸ਼ਾਂਤੀ ਦੀ ਦਾਤ, ਪਰਿਵਾਰ ਵਿੱਚ ਆਪਸੀ ਮਿਲ ਮਿਲਾਪ ਪਿਆਰ ਇਕੱਤਰਤਾਵਾਂ ਬਖਸ਼ਣੀਆਂ, ਸੇਵਕਾਂ ਦੇ ਗ੍ਰਹਿ ਵਿਖੇ ਜੋ ਵੀ ਕਸ਼ਟ ਆਪ ਜੀ ਨੇ ਕਿਰਪਾ ਕਰਕੇ ਦੂਰ ਕਰਨੇ, ਭਾਵਨਾਵਾਂ ਨੂੰ ਭਾਗ ਲਾਉਣੇ, ਹਰ ਪ੍ਰਕਾਰ ਸਹਾਇਤਾ ਕਰਨੀ, ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਇੱਕ ਘਰ ਵਿਖੇ ਸੇਵਕ ਪਰਿਵਾਰ ਨੇ ਆਪ ਸਹਿਜ ਪਾਠ ਕੀਤਾ, ਉਹਦੇ ਭੋਗ ਪਾਏ, ਆਪ ਜੀ ਨੇ ਕਿਰਪਾ ਕਰਨੀ, ਆਪ ਜੀ ਦੀ ਗੁਰਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਵਾਸਤੇ ਸਮੱਤ ਬਖਸ਼ਣੀ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਸਰੂਪਾਂ 'ਤੇ ਸੋਹਣੇ ਜੇ ਅਰਮਾਲੇ ਅਰਪਣ ਹੋਏ, ਅੰਗੀਕਾਰ ਕਰੋ, ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਢੱਕਣੇ, ਜਿਤਮਾਨ ਬਖਸ਼ਣਾ, ਦਰ ਆਈ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ, ਕਦਮ ਕਦਮ ਚੱਲਿਆ ਲੇਖੇ ਲਾਉਣਾ, ਦਰ 'ਤੇ ਤਿਲ ਫੁੱਲ ਪਟਾਵਾਂ ਸੁਭਾਵਾਂ ਲੇਖੇ ਲਾਉਣੀਆਂ ਸੱਚੇ ਪਾਤਸ਼ਾਹ ਜੀ, ਸੇਵਕ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਜੋਦੜੀ ਦਰ 'ਤੇ ਪ੍ਰਵਾਨ ਕਰਨ ਲੈਣੀ, ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਅਗਾਂਹ ਵਾਸਤੇ ਸਹਿਜ ਪਾਠ ਆਰੰਭ ਕਰਨ ਦੀ ਅਰਦਾਸ ਬੇਨਤੀ, ਆਪ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਹੁਕਮਨਾਮੇ ਬਖਸ਼ਿਸ਼ ਕਰਕੇ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ੋ, ਆਪ ਜੀ ਦੀ ਹਜ਼ੂਰੀ ਵਿੱਚ ਸੇਵਕ ਪਰਿਵਾਰ ਵੱਲੋਂ ਦਸਾਂ ਨਵਾਂ ਦੀ ਕਿਰਤ ਕਮਾਈ ਚੋਂ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਆਪ ਜੀ ਕੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਜਪਜੀ ਸਾਹਿਬ ਸੰਪੂਰਨ, ਆਨੰਦ ਸਾਹਿਬ ਸੰਪੂਰਨ, ਅਰਦਾਸ ਬੇਨਤੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸੇਵਕਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਨੀਆਂ, ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ ਬਿਨ ਬੋਲਿਆਂ ਸਭ ਕਿਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਸਤਿ ਨਾਮ ਕਰਤਾ ਪੁਰਖ,

ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨ ਹੋਵੈ ਜੇ ਲਾਇ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਬੱਚਿਆਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ। ਗੁਰੂ ਪਾਤਸ਼ਾਹ ਦੇ ਚਰਨ ਪਰਸਦਾਇਆਂ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਕਰਵਾਏ ਗਏ, ਭੋਗ ਉਪਰੰਤ ਅਰਦਾਸ ਕੀਤੀ, ਗੁਰੂ ਪਾਤਸ਼ਾਹ ਨੇ ਅਸੀਸ ਬਖਸ਼ਿਸ਼ ਕੀਤੀ, ਨਾਲ ਦੀ ਨਾਲ ਸਹਿਜ ਪਾਠ ਪ੍ਰਾਰੰਭ ਕੀਤੇ। ਸੋ ਮੈਂ ਹੁਣ ਬੇਨਤੀ ਕਰਾਂਗਾ ਬੱਚਿਆਂ ਦੇ ਜਨਮ ਦਿਨ 'ਤੇ ਬੱਚੀ ਨੂੰ ਅਤੇ ਬੱਚੇ ਨੂੰ ਦੋਵੇਂ ਸਰੂਪਾ ਲੈ ਲੈਣ ਜੀ ਗੁਰੂ ਸਾਹਿਬ ਦੇ ਹਜ਼ੂਰ। ਉਸਦੇ ਨਾਲ ਆਪਾਂ ਸੁਖਾਸਨ ਕਰਾਂਗੇ ਅਤੇ ਬਾਹਰ ਥੋੜ੍ਹੇ ਸਮੇਂ ਲਈ ਕੀਰਤਨ ਹੋਣਗੇ। ਆ ਗਈ ਲਓ ਜੀ ਸਿਰੋਪਾ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੋ ਕੇ ਲਓ ਜੀ।
1: ਬੋਲੇ
0: ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੁਖ ਨਾਮ ਜਪੀਏ ਇੱਕ ਵਾਰ,
1: ਨੌ ਕੰਡ ਪਿਥਵੀ ਫਿਰੈ ਚਿਰ ਜੀਵੈ,
0: ਮਹਾ ਉਦਾਸਤ ਪੀਸਰ ਥੀਵੇ,
1: ਅਗਨ ਮਾਹੇ ਹੋਮਤ ਪ੍ਰਾਨ,
0: ਕਨਕ ਆਸਵ ਐਵਰ ਭੂਮ ਦਾਨ,
1: ਨਿਉਲੀ ਕਰਮ ਕਰੈ ਬੋ ਆਸਨ,
0: ਜੈ ਮਾਰਗ ਸੰਜਮਤ ਸਾਧਨ,
1: ਨਿਮਕ ਨਿਮਕ ਕਰ ਸੀਰ ਕਟਾਵੈ,
0: ਕੌਮੀ ਹੋਮੈ ਮੈਲ ਨ ਜਾਵੇ,
1: ਹਰ ਕੇ ਨਾਮ ਸੰਸਰ ਕਛ ਨਾਹੇ,
0: ਨਾਨ ਗੁਰਮੁਖ ਨਾਮ ਜਪਤ ਗਤ ਪਾਏ,
1: ਮਨ ਕਾਮਨਾ ਤੀਰਥ ਦੇ ਛੁਟੈ,
0: ਗਰਗ ਮਨ ਮਨ ਤੇ ਹੂਟੇ,
1: ਸੋਚ

0: ਵਿੱਚ ਰੱਖ ਲਿਓ ਆਪਣ ਕਰ ਕਰਮ
1: ਤੂੰ ਠਾਕੁਰ ਤੂੰ ਪੈ ਅਰਦਾਸ
0: ਜਿਉਂ ਪਿੰਡ ਸਰ ਤੇਰੀ ਰਾਸ
1: ਮਾਤ ਪਿਤਾ ਹੈ ਮੁਬਾਰਕ ਤੇਰੇ
0: ਤੁਮਰੀ ਕਿਰਪਾ ਮੈਂ ਸੁਖ ਗਨੇਰੇ।

0: ਸਰ ਕੰਧ
1: ਬਿਨ ਸਿਮਰਨ ਬਿਨ ਰਹਿਣ ਬਿਰਥਾ ਬਿਹਾਏ
0: ਵੇਗ ਬਿਨਾ ਜੋ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
0: ਜੋ ਕਰ ਪਰ ਕੇ ਨਾਨਕ ਨਾਮ
1: ਤਨ ਤਨ ਤੇ ਜਨ ਜੈ ਕਟ ਬਸਿਓ ਹਰ ਨਾਓ
0: ਨਾਨਕ ਤਾਂ ਕੇ ਬਲ ਬਲ ਜਾਓ
1: ਰਹਿਤ ਅਵਰ ਕਛ ਅਵਰ

0: ਸਾਰ ਪੂਜੇ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੇ
0: ਤਿਸ ਭਗਵਤੀ ਕੀਮਤ ਉੱਤਮ ਹੋਵੇ
1: ਭਗਵੰਤ ਕੀ ਟਹਿਲ ਕਰੇ ਨਿਤ ਨੀਤ
0: ਮੰਤਨ ਅਰਪਿਆ ਬਿਸਨ ਪ੍ਰੀਤ
1: ਹਰ ਕੇ ਚਰਨ ਹਿਰਦੈ ਬਸਾਵੇ
0: ਨਾਨਕ ਐਸਾ ਭਗਵੰਤੀ ਭਗਵੰਤ ਕੋ ਪਾਵੇ
1: ਸੋ ਪੰਡਤ ਜੋ ਮਨ ਪਰ ਬੋਧੈ
0: ਰਾਮ ਨਾਮ ਆਤਮ ਮੈਂ ਸੋਧੇ
1: ਰਾਮ ਨਾਮ ਸਾਰ ਰਸ ਪੀਵੇ
0: ਉਸ ਪੰਡਤ ਕੇ ਉਪਦੇਸ਼

0: ਮਨੁਸ਼ ਪ੍ਰੇਤ ਮੁਖਤ ਪਾਥਰ ਕੋ ਤਾਰੇ
1: ਸਰਬ ਰੋਗਾ ਔਖਦ ਨਾਮ
0: ਕਲਿਆਣ ਰੂਪ ਮੰਗਲ ਗੁਣ ਗਾਮ
1: ਕਾਹੂ ਜੁਗਤ ਕਿਤੇ ਨਾ ਪਾਈਏ ਧਰਮ
0: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ
1: ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ
0: ਜਿਸ ਕਾ ਨਾਮ ਸਤ ਰਾਮ ਦਾਸ
1: ਆਤਮ ਰਾਮ ਤਿਸ ਨਗਰੀ ਆਇਆ
0: ਦਾਸ ਸੰਤਰ ਪਾਈ ਤਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ
0: ਸੋ ਦਾਸ ਗੈ ਪਰਮਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੇ
0: ਜਿਸ ਦਾਸ ਕੋ ਸਭ ਸੋਚੀ ਪਰ

0: ਹਾਵੇ
1: ਤੈਸਾ ਹਰਕ ਤੈਸਾ ਉਸ ਸੋਗ
0: ਸਦਾ ਨੰਦ ਤੈ ਨਹੀਂ ਬਯੋਗ
1: ਤੈਸਾ ਸਵਰਨ ਤੈਸੀ ਉਸ ਮਾਟੀ
0: ਤੈਸਾ ਅੰਮ੍ਰਿਤ ਤੈਸੀ ਬਖਾਟੀ

0: ਖੋਜ ਭੂਤ ਪ੍ਰੇ ਸੁਕਰ ਮਿਰਗਾਚ
1: ਸਭ ਤੇ ਨੇਰੇ ਸਬੂ ਤੇ ਦੂਰ
0: ਨਾਨਕ ਆਪ ਲਪਤ ਰਿਹਾ ਭਰਪੂਰ
1: ਕਈ ਕੋਟ ਪਤਾਲ ਕੇ ਵਾਸੀ
0: ਕਈ ਕੋਟ ਨਰ ਸੁਰਗਨ